ਹੁਣ ਬੇਨਤੀ ਹੈ ਕਿ ਸਤਿਗੁਰਾਂ ਚਰਨਾਂ ਕਮਲਾਂ ਵਿੱਚ ਆਨੰਦ ਕਾਰਜ ਦੀ ਅਰੰਭਤਾ ਵਾਸਤੇ ਅਰਦਾਸ ਹੋਵੇਗੀ, ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਜੀ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇਗੀ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਆਪਣੀ ਆਪਣੀ ਜਗ੍ਹਾ 'ਤੇ ਖੜ੍ਹੇ ਹੋ ਜਾਓ ਜੀ।

ਹੁਣ ਚਾਰ ਲਾਵਾਂ ਦੇ ਪਾਠ ਹੋਣਗੇ, ਜਿਸ ਵਿੱਚ ਆਪ ਜੀ ਮਰਿਆਦਾ ਸਰਵਣ ਕਰ ਲਓ ਸਰਦਾਰ ਮਨਦੀਪ ਸਿੰਘ ਜੀ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਤੋਂ ਪਹਿਲੀ ਲਾਮ ਦਾ ਪਾਠ ਹੋਵੇਗਾ, ਪਾਠ ਦੀ ਸੰਪੂਰਨਤਾ ਅਤੇ ਅਖੀਰ 'ਤੇ ਇਹ ਨਿਸ਼ਾਨੀ ਹੋਏਗੀ ਕਿ ਜਦੋਂ ਪਾਠ ਸੰਪੂਰਨ ਹੋਏਗਾ ਭਾਈ ਸਾਹਿਬ ਜੀ ਨਾਲ ਹੀ ਉਸੇ ਲਾਮ ਦਾ ਕੀਰਤਨ ਕਰਨਗੇ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ, ਇਸ ਪਾਸਿਓਂ ਪਰਿਕਰਮਾ ਕਰਨੀ, ਰਸਤੇ ਵਿੱਚ ਰੁਕਣਾ ਨਹੀਂ ਹੈ, ਆਪਸ ਵਿੱਚ ਗੱਲਬਾਤ ਨਹੀਂ ਕਰਨੀ, ਬੜੇ ਸਹਿਜ ਨਾਲ ਸਬਰ ਨਾਲ ਪੂਰਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੀਰਤਨ ਵਿੱਚ ਧਿਆਨ ਰੱਖ ਕੇ ਪਰਿਕਰਮਾ ਕਰਕੇ ਆਪ ਜੀ ਨੇ ਇੱਥੇ ਇਸੇ ਜਗ੍ਹਾ 'ਤੇ ਆਣ ਕੇ ਮੱਥਾ ਟੇਕ ਕੇ ਫਿਰ ਬੈਠ ਜਾਣਾ। ਚਾਰ ਵਾਰੀ ਇਸੇ ਤਰੀਕੇ ਨਾਲ ਹੀ ਪਰਿਕਰਮਾ ਕਰਨੀ ਹੈ। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਸਮਝ ਨਾ ਲੱਗੇ ਤਾਂ ਤਾਬਿਆਂ ਤੋਂ ਇਸ਼ਾਰਾ ਮਾਤਰ ਤੁਹਾਨੂੰ ਸਮਝਾ ਦਿੱਤਾ ਜਾਵੇਗਾ। ਆਪ ਜੀ ਨੇ ਹੁਣ ਧਿਆਨ ਦੇਣਾ, ਪਹਿਲੀ ਲਾਮ ਦੇ ਪਾਠ ਹੋਣਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜ ਹੋ ਹਰ ਨਾਮ ਧਿਆਵੋ ਸਿਮਰਿਤ ਨਾਮ ਦ੍ਰਿੜਾਇਆ। ਸਤਿਗੁਰ ਗੁਰਪੂਰਾ ਆਰਾਧੋਹ ਸਭ ਕਿਲ ਵਿਕ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾ

ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸਭ

ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਉ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਕ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨਿ ਉਪਦੀ ਹਰ ਜਪੀਐ ਮਸਤਕ ਭਾਗ ਜੀਉ ਜਨ ਨਾਨਕ ਬੋਲੇ ਤੀਜੀ ਲਾਵੈ

ਹਰ ਚੌਥੜੀ ਲਾਭ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭਾਇਆ ਅਨ ਦਿਨ ਹਰ ਲਿਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ

0: ਸਤਿਗੁਰਾਂ ਦੀ ਕਿਰਪਾ ਮਹਿਰਮ ਸਦਕਾ ਪੂਰਨ ਗੁਰਮੇਰਾ ਦੇ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਸੋ ਦੋਵਾਂ ਪਰਿਵਾਰਾਂ ਨੂੰ ਸਾਡੇ ਸਮੁੱਚੇ ਸਟਾਫ ਵੱਲੋਂ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਬਣਾਈ ਰੱਖਣ। ਆਓ ਸਾਰੇ ਜਣੇ ਹੁਣ ਅਰਦਾਸ ਹੋਏ ਹਾਜ਼ਰ ਨੂੰ ਗਾਓ ਜੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ
1: ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੇ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਖਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਰ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਧੜੀ ਸਤਿਗੁਰੂ ਕੀਤਾ ਲੋੜੀਏ ਕੰਮ ਸੁਹਰ ਪਿਆ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਦੇ ਮਹਾਂਵਾਕਾਂ ਅਨੁਸਾਰ ਬੇਟਾ ਮਨਦੀਪ ਸਿੰਘ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਬੀਬੀ ਪਰਮਿੰਦਰ ਕੌਰ ਆਪ ਜੀ ਦੇ ਹਜ਼ੂਰ ਬੇਟੀ ਫੈਲੋਫਨੀ ਸਪੁੱਤਰੀ ਫੋਫੋਆ ਸਤਿਗੁਰੂ ਜੀ ਓ ਮਾਤਾ ਆਫਾਟੀਆ ਸਤਿਗੁਰੂ ਜੀ ਤਥਾ ਸਮੂਹ ਪਰਿਵਾਰ ਆਪ ਜੀ ਦੇ ਸਨਮੁਖ ਹਾਜ਼ਰ ਹੋਇਆ ਹੈ। ਕਿਰਪਾਲਤਾ ਕਰਨੀ ਸਤਿਗੁਰੂ ਆਪ ਜੀ ਨੇ ਤਰਸ ਕੀਤਾ ਹੈ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਆਨੰਦ ਕਾਰਜ ਦੀ ਮਰਿਆਦਾ ਸੰਪੂਰਨ ਹੋਈ ਚਾਰ ਲਾਵਾਂ ਦੇ ਪਾਠ ਹੋਏ ਗੁਰਬਾਣੀ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਕਿਰਪਾ ਕਰਨੀ ਮਿਹਰਾਮਤ ਕਰਨੀ ਸਤਿਗੁਰੂ ਜੀਓ ਸੁਭਾਗ ਜੋੜੀ ਨੂੰ ਗ੍ਰਹਿਸਥ ਜੀਵਨ ਦੇ ਸੁੱਖ ਬਖਸ਼ਿਸ਼ ਕਰਨੇ ਮਾਤਾ ਪਿਤਾ ਦੀ ਆਗਿਆ ਕਰਤਾ ਆਪਸੀ ਪ੍ਰੇਮ ਇਤਫਾਕ ਦੋਨਾਂ ਪਰਿਵਾਰਾਂ ਦਾ ਆਪਸੀ ਤਾਲਮੇਲ ਬਣਾਉਣਾ ਮਿਹਰਾਮਤ ਕਰਨੀ ਸਤਿਗੁਰੂ ਸਮੂਹ ਪਰਿਵਾਰ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸੁੰਦਰ ਪੁਸ਼ਾਕੇ ਦਰ ਪ੍ਰਵਾਨ ਕਰਨੇ ਲੋਕ ਪ੍ਰਲੋਕ ਪੜਦੇ ਕੱਜ ਲੈਣੇ ਸਤਿਗੁਰੂ ਦੀ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ ਮਹਾਰਾਜ ਆਪ ਦੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਤਿਗੁਰੂ ਜੀ ਉਹ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ।

बोले सोनिहाल वाहिगुरु जी का खालसा वाहिगुरु जी की फतेह।

जैसे जल में है कमल निरालम, मुर्गाई नैसाण सुरत शब्द पव सागर तरिय, नानक नाम वखाण तुमरी शरण तुम्हारी आसा, तुम ही सज्जन सुहेले राखो राखन हार दयाला, नानक करके गोले सो कहो टल गुर सेविय, अहनिस सहज सुभाए दर्शन परसे गुरु के, जन्म मरण दुख जाए ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਗੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿ ਸਮਾਨ ਉਪਜਿਓ।

ਜਨਮ ਮਰਨ ਦੋਹੂ ਤੇ ਛੂਟੈ, ਭਵ ਜਲ ਜਗਤ ਤਰਾਇਣ, ਖੋਜਤ ਖੋਜਤ ਤਤ ਵਿਚਾਰਿਓ।

ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਦੋਵੇਂ ਪਰਿਵਾਰ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰਦਾਰ ਮਨਦੀਪ ਸਿੰਘ ਅਤੇ ਬੀਬੀ ਫੈਲੋ ਫਨੀ ਤਿਨ੍ਹਾਂ ਦਾ ਆਨੰਦ ਕਾਰਜ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਇਆ ਹੈ। ਸਤਿਗੁਰੂ ਜੀ ਨੇ ਮਿਹਰਾਮਤ ਕੀਤੀ ਹੈ, ਤਰਸ ਕੀਤਾ ਹੈ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗ੍ਰਹਿਸਥ ਜੀਵਨ ਦੀ ਦਾਤ ਪਤੀ ਅਤੇ ਪਤਨੀ ਵਜੋਂ ਰਿਸ਼ਤਾ ਬਖਸ਼ਿਸ਼ ਕੀਤਾ ਹੈ। ਸਰਦਾਰ ਮਨਦੀਪ ਸਿੰਘ ਦੀ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਵੱਲੋਂ ਆਪ ਦੋਨਾਂ ਪਰਿਵਾਰਾਂ ਨੂੰ ਬੇਅੰਤ ਬੇਅੰਤ ਮੁਬਾਰਕਾਂ। ਸਮੂਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਆਪ ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਨੂੰ ਜੀਓ ਆਇਆ ਹੈ। ਆਪ ਜੀ ਨੇ ਕੁਝ ਗੱਲਾਂ ਨੋਟ ਕਰਨੀਆਂ ਕਿ ਆਪ ਦੋਵਾਂ ਜੀਆਂ ਨੇ ਗੁਰਬਾਣੀ ਦਾ ਅਭਿਆਸ ਕਰਨਾ ਹੈ ਔਰ ਇਸ ਗੱਲ ਦਾ ਨਿਰਣਾ ਕਿ ਜੇ ਆਪ ਜੀ ਜੀਵਨ ਸਾਥੀ ਪੰਜਾਬੀ ਨਹੀਂ ਸਮਝਦੇ, ਆਪ ਜੀ ਨੇ ਗੁਰਬਾਣੀ ਨੂੰ ਜਿਹੜਾ ਹੈ ਔਰ ਉਹਨਾਂ ਦੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਔਰ ਉਸ ਤੋਂ ਉਪਰੰਤ ਆਪ ਜੀ ਨੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਦਿਨ ਵਿੱਚ ਇੱਕ ਵਾਰੀ ਜ਼ਰੂਰ ਕਰਨੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜੇ ਦੋਵੇਂ ਜਾਣੇ ਧਰਮ ਵਿੱਚ ਪ੍ਰਪੱਕ ਹੋ ਜਾਣ ਤਾਂ ਖੰਡੇ ਬਾਟੇ ਦੀ ਪੌਲ ਛੱਕ ਲੈਣੀ ਲਾਜ਼ਮੀ ਹੈ। ਸਮਾਜਿਕ ਜਿਹੜੀਆਂ ਜ਼ਿੰਮੇਵਾਰੀਆਂ ਹਨ, ਆਪ ਜੀ ਨੇ ਆਪਣੇ ਦੋਨਾਂ ਜਾਣਿਆਂ ਨੇ ਆਪਣੇ ਮਾਤਾ ਪਿਤਾ ਦਾ ਸਹੁਰੇ ਪਰਿਵਾਰਾਂ ਦਾ ਸਤਿਕਾਰ ਕਰਨਾ ਹੈ ਔਰ ਉਸ ਤੋਂ ਬਾਅਦ ਦੋਨਾਂ ਜੀਆਂ ਨੇ ਇੱਕ ਦੂਸਰੇ ਦਾ ਸਤਿਕਾਰ ਅਤੇ ਅਦਬ ਕਰਨਾ ਹੈ, ਲਾਜ਼ਮੀ ਹੈ। ਕਿਉਂਕਿ ਜੇ ਦੋਵੇਂ ਇੱਕ ਦੂਸਰੇ ਦੀ ਰਿਸਪੈਕਟ ਕਰੋਗੇ ਤਾਂ ਲੋਕ ਵੀ ਤੁਹਾਡੀ ਰਿਸਪੈਕਟ, ਤੁਹਾਡਾ ਸਤਿਕਾਰ ਅਤੇ ਮਾਣ ਕਰਨਗੇ। ਇਸ ਕਰਕੇ ਆਪ ਜੀ ਨੇ ਇਹ ਗੱਲਾਂ ਨੋਟ ਕਰਨੀਆਂ। ਰਿਸ਼ਤੇ ਦੇ ਵਿੱਚ ਹਮੇਸ਼ਾ ਨਿਮਰਤਾ ਅਤੇ ਪ੍ਰੇਮ ਰੱਖਣਾ ਹੈ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਤੋਂ ਆਪ ਜੀ ਨੂੰ ਇੱਕ ਵਾਰੀ ਫਿਰ ਬੇਅੰਤ ਬੇਅੰਤ ਮੁਬਾਰਕਾਂ। ਹੁਣ ਬੇਨਤੀ ਹੈ ਕਿ ਲੜਕੀ ਅਤੇ ਲੜਕੇ ਦੇ ਮਾਤਾ ਪਿਤਾ ਸ਼ਗਨ ਦੀ ਰਸਮ ਗੁਰੂ ਕੀ ਹਜ਼ੂਰੀ ਵਿੱਚ ਕਰ ਸਕਦੇ ਨੇ। ਬਾਕੀ ਦੀਆਂ ਰਸਮਾਂ ਥੱਲੇ ਜਾ ਕੇ ਹੋਣਗੀਆਂ। ਬਾਕੀ ਦੇ ਰਿਸ਼ਤੇਦਾਰ ਸੰਬੰਧੀ ਜੋ ਰਸਮ ਸ਼ਗਨ ਦੇਣਾ ਚਾਹੁੰਦੇ ਨੇ ਉਹ ਥੱਲੇ ਲੰਗਰ ਹਾਲ ਵਿੱਚ ਪ੍ਰਬੰਧ ਹੈ। ਬੇਨਤੀ ਇਹ ਹੈ ਕਿ ਆਪ ਜੀ ਨੇ ਬਿਲਕੁਲ ਸ਼ਾਂਤਮਈ ਢੰਗ ਨਾਲ ਸ਼ਗਨ ਦੀ ਰਸਮ ਕਰਨੀ ਹੈ, ਰੌਲਾ ਨਹੀਂ ਪਾਉਣਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਕੋਈ ਬੇਅਦਬੀ ਨਾ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ, ਜੁਗਾਦ ਗੁਰੇ ਨਮ ਹੈ, ਸਤਿਗੁਰੇ ਨਮ ਹੈ, ਸ਼੍ਰੀ ਗੁਰਦੇਵ ਨਮ ਹੈ, ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਰ ਕ੍ਰਿਸ਼ ਤਨ ਮਾਹਿ ਮਿਟਾਵੋ, ਸਿਮਰੋ ਰਾਸ ਵਿਸਮ ਪਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਤ ਆਖਿਰ, ਕੀਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਤਾਂ ਕਿ ਏਕੈ ਦਰਸ ਤੁਹਾਰ, ਨਾਨਕ ਉਨ ਸੰਗ ਮੋਹਿ ਉਧਾਰੋ, ਸੁਖ ਮਨੀ ਸੁਖ ਅੰਮ੍ਰਿਤ ਬ੍ਰਹਮ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਵ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨੰਦ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗੈ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਚ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮਤਾ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨ ਬੰਤੇ, ਪ੍ਰਭ ਕੋ ਸਿਮਰੈ ਸੇ ਪਤਿ ਬੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਇਆਲਾ, ਨਾਨਕ ਜਨ ਕੇ ਮੰਗੈਰ ਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਦਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਣਦ ਘਨੇਰੇ, ਪ੍ਰਭ ਕੋ ਸਿਮਰੈ ਬਸਹਿ ਹਰਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਰ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੇਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿੰਜਨ ਸ਼ਰਨੇ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਪਾਏ, ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਰ ਜਹਾਂ ਕੁੰਡ ਜਾਤੇ। ਹਰ ਸਿਮਰਨ ਤਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਸਿਆਪ ਵਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ

ਨਾਨਕ ਕੇ ਪ੍ਰਭ ਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਏ ਮਨ ਊਹਾ ਨਾਮ ਤੇਰੇ ਸੰਗ ਸਹਾਏ ਜੈ ਮਾਂ ਭਿਆਨ ਦੂਰ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨਵਾਇਓ ਦਾਰੀ ਅਨਕ ਪੁਨੇ ਚਰਨ ਕਰਤ ਨਹੀਂ ਧਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਹੋ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਵੰਦਨਾ ਭਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜਿਹੇ ਮਾਰਗ ਇਹ ਜਾਤ ਗੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਵਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਵਿਘਨ ਜਾਇ ਆਏ ਸੰਗਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਪ ਵਿਸਰਾਮ ਹਾਉ ਮੈਲਾ ਮਲ ਕਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਜੈ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੁੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾ ਭਿਆਨ ਤਪ ਤਬਾਉ ਕਾਮ ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਦ੍ਰਿਖਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕਹਿ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮਚੰਦ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕੈ ਨਾਮ ਜਨ ਕਾ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਜਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟਨੇ ਛਪੈ ਹਰ ਕੀ ਭਗਤ ਮੁਕਤ ਵਾ ਕਰੇ ਨਾਨਕ ਜਨ ਸੰਕੇਤੇ ਧਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਤਿ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਰਗਾ ਸ਼ਬ ਨਾ ਹੋਇ ਨਾਨਕ ਗੁਰਮੁਖ ਨਾਮ ਪਾਵ ਜਨ ਕੋਇ ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਡੋਲਾ ਪੂਡਸ ਨਾਹੀ ਹਰ ਹਰੇ ਨਾਨਕ ਨਾਭਯ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤ੍ਰ ਸਿਮ੍ਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁਨਰਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਜਰ ਜੀਵੈ ਮਹਾ ਉਦਾਸਤ ਵੀ ਸੁਰ ਥੀਵੈ ਅਗਨ ਮਾਹੀ ਹੋਮਤ ਪਰਾਨ ਕਨਕ ਅਸਵ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋਪੀ ਹੋਮੈ ਮੈਲ ਨਾ ਜਾਵੈ ਹਰ ਕੇ ਰਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮਹਿਲਾ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਟਰੈ, ਜਲ ਧੋਵੈ ਬਹੁ ਦੇ ਅਨੀਤ, ਸ਼ੁੱਧ ਕਾਂ ਹੋਏ ਕਾਚੀ ਭੇਤ। ਮਨ ਹਰ ਕੇ ਨਾਂ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ, ਬਹੁਤ ਸਿਆਣਪ ਜਮਕਾ ਭਾਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ। ਵੇਖ ਅਨੇਕ ਅਗਲ ਨਹੀਂ ਬੁਝੈ, ਕੋਟ ਉਪਾਪ ਦਰਗਾ ਨੇ ਸਜੈ, ਛੂਟਸ ਨਾਹੀ ਉਭ ਪਿਆਲ, ਮੋਹਿ ਵਿਆਪੈ ਮਾਇਆ ਜਾਲ। ਅਵਰ ਕਰਤੂਤ ਸਗਰੀ ਜਮਡਾਨੈ, ਗੋਬਿੰਦ ਭਜਨ ਬਿਨ ਤਰ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਚਾਲ ਬਦਾਸ ਜੇ ਕੋ ਮੰਗੈ, ਸਾਸ ਜਿਨ੍ਹਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਜੇ ਸਦਗਾਵੇ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋ ਮੈਂ ਚੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਿਨ੍ਹਾਂ ਕੀ ਸ਼ਰਨੀ ਪਰੈ। ਜਿਸ ਜਨ ਕੋ ਪ੍ਰਭ ਦਸ ਪਿਆਸਾ, ਨਾਨਕ ਦਾ ਕਹਿ ਬਾਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਆ ਸਭ ਤੇ ਊਚਾ, ਜਾ ਕਾ ਮਨ ਹੋਏ ਸਗਲ ਕਰੀਨਾ, ਹਰ ਹਰ ਨਾਮ ਜਨ ਘਟ ਘਟ ਜੀਨਾ।

ਦਾਸ ਸਦਾ ਕੁਰਬਾਨੀ ਸਰੋ ਕਰ ਦੀਨ ਹਾਰ ਪ੍ਰਭ ਛੋੜ ਕੈ ਲਗ ਅਨ ਸੁਆਇ ਨਾਨਕ ਕਹੂ ਨਾ ਸੀ ਜਏ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਸ ਵਸਤੂਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਾ ਕਹਾ ਕਰੇ ਜਿਸ ਠਾਕਰ ਸਿਓ ਨਾਹੀ ਚਾਰਾ ਤਾ ਕੋ ਕੀਜੈ ਸਤਨੁਮ ਸ਼ਿਕਾਰਾ ਜਾਗੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਦਿਨ ਪਾਇਆ ਅਗਣਤ ਸ਼ਾਹ ਆਪਣੀ ਦੇਹ ਰਾਸ ਖਾਤ ਪੀਰਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਾਹਰ ਸਾਰੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਾਹਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਵਸਤ ਤੁਸੀਂ ਆਗਿਆ ਰਾਖੈ ਪ੍ਰਭ ਕੀ ਆਗਿਆ ਮਨ ਮਾਥੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹਿਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਾਭਟ ਰਹਿਓ ਤੈ ਅੰਧ ਅੰਧਾਰ ਬਟਾਓ ਸਿਉਂ ਜੋ ਲਾਵੈ ਨੇ ਤਾ ਕੋ ਹੱਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਬੀਤ ਸੁਖਦਾਏ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਲ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰ ਤੁਗਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰ ਕਉ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੇ ਰੁਪਾਦ ਮਿਥਿਆ ਰਸਨਾ ਪੂਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੈ ਤੇ ਵਿਕਾਰਾ ਬਿਨ ਬੂਝੇ ਮਿਥਿਆ ਸਪਏ ਸਫਰ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੋਚਾ ਬਿਰਥਾ ਨਾਮ ਬਿਨਾ ਤਨ ਅੰਤ ਮੁਖ ਆਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੇ ਜਨ ਜੇ ਕੱਟ ਬਸਿਓ ਹਰਨਾਓ ਨਾਨਕ ਦਾ ਕੈ ਬਰ ਬਰ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੇਤ ਮੁਖੋ ਗੰਡ ਲਾਭਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤੁਸ ਕੀ ਸੀਕ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਰ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆ ਤੁਮਕੀ ਰਹਿਤ ਜਿਸ ਪਾਵੈ ਤਿਸ ਲੈ ਲੜ ਲਾਏ ਥਾਂ ਤੁਰੰਤ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੇ ਨਿਮਖ ਨਿਮਖ ਜਪ ਨਾਨਕ ਹਰੀ ਸਰੋਕ ਕਾਮ ਕ੍ਰੋਧ ਅਲੋਭ ਮੋਹ ਬਿਨ ਸਜਾਇ ਅਮੇਵਾ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਗਾਹੇ ਤਿਸ ਠਾਕੁਰ ਕਾ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕਾ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਤੁਸੈ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਰਟ ਭੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਗ ਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਰ ਸੋਏ ਜੈ ਮਨ ਆਠ ਫਿਰਤਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ
ਦੇਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤੂੰ ਦਰਗਾਹ ਮਨ ਪਾਵੈ ਨਾਨਕ ਪਸੇਤੀ ਕਰ ਜਾਵੈ ਦੇਹ ਪ੍ਰਸਾਦ ਆਰੋਗ ਅੰਚਨ ਦੇਹੀ ਦੇ ਬਲਾਵ ਹੋ ਤਿਸ ਰਾਮ ਸਨੇਹੀ ਦੇਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਗੈਤ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਵਤਾ ਕੈ ਜੇ ਪ੍ਰਸਾਦ ਤੁਰ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭੂਚੇ ਜੇ ਪ੍ਰਸਾਦ ਪਾਸ ਦੁਰਲਭਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਆਪੂਖਨ ਬਹਿਰੀ ਜੈ ਮਨ ਤਿਸ ਸਿਮਰਤ ਕੋ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਬਹੁ ਨਾ ਬਿਸਾਰੀ ਜੇ ਪ੍ਰਸਾਦ ਵਾਕ ਮਿਲਖ ਧਰਾ ਰਾਖ ਪ੍ਰਭ ਪ੍ਰਭ ਆਪਣੇ ਮਨਾ ਜੇ ਤੇਰੀ ਮਨ ਵਰਤ ਬਨਾਈ ਉਠਤ ਬੈਠ ਉਠਤ ਬੈਠਤ ਸਤ ਸਹਿ ਧਿਆਏ ਤਿ ਸਹਿ ਧਿਆ ਜੋ ਏਕ ਲਖੈ ਇਹਾਂ ਉਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇਮਣ ਮੂੜ ਤੂੰ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੁਹੈ ਜਾਨ ਮਨ ਸਦਾ ਹਦੂਰੇ ਜੇ ਪ੍ਰਸਾਦ ਤੂੰ ਪਾਵੈ ਸਾਜ ਰੇਮਨ ਮੇਰੇ ਤੂੰ ਤਾਂ ਸਿਵਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪੈ ਜਪੈ ਸੋ ਨਾਉ ਆਪ ਗਾਵੈ ਸੋ ਹਰ ਗੁਣ ਗਾਵ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸਭ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤੋਤਮ ਹੋਏ ਸਾਹਿਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਇਆ ਜਿਸ ਜਿਤ ਲਾਭ ਹੋ ਤਿਤ ਲਗੈ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ ਸਰੋਕਾ

ਪਦੇ ਸਾਧਗ ਸੰਗ ਮੁਖ ਉਜਲ ਹੋਤ ਸਾਧ ਸੰਗ ਮਰ ਸਗਰੀ ਖੋਤ ਸਾਧਗ ਸੰਗ ਮਿਟੇ ਅਭਿਮਾਨ ਸਾਧਗ ਸੰਗ ਪ੍ਰਗਟੈ ਸੁਗਿਆਨ ਸਾਧਗ ਸੰਗ ਬੁਝੇ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨਬੇਰਾ ਸਾਧਗ ਸੰਗ ਪਾਏ ਨਾਮ ਰਤਨ ਸਾਧਗ ਸੰਗ ਏਕ ਉਪਰ ਯਤਨ ਸਾਧ ਕੀ ਮਹਿਮਾ ਪਰਨ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧਗ ਸੰਗ ਅਗੋਚਰ ਮਿਲੈ ਸਾਧਗ ਸੰਗ ਸਦਾ ਪ੍ਰਫੁਲੈ ਸਾਧਗ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਸਪੂੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਗ ਸੰਗ ਮਨੋਹਰ ਬੈਨ ਸਾਧਗ ਸੰਗ ਨ ਕਤਹੂੰ ਧਾਵੈ ਸਾਧ ਸੰਗ ਅਸਚਿਤ ਮਨ ਪਾਵੈ ਸਾਧ ਕਹਿ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਪ੍ਰਸੰਨ ਸਾਧ ਸੰਗ ਵਿਸ਼ਮਨ ਸਾਮੀਤ ਸਾਧੂ ਕਹਿ ਸੰਗ ਮਹਾਪਨੀਤ ਸਾਧ ਸੰਗ ਕਿਸੇ ਨੀ ਪੈਰ ਸਾਧ ਕਹਿ ਸੰਗ ਨਾ ਵਿੰਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹਉ ਤਾਪ ਸਾਧ ਕੈ ਸੰਗ ਤਰੈ ਸਭ ਆਪ ਆਪੇ ਜਾਨੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧ ਕੈ ਸੰਗ ਨ ਕਬਹੂ ਤਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਵਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਗ ਸੰਗ ਦ੍ਰਿੜੈ ਸਭ ਧਰਮ ਸਾਧਗ ਸੰਗ ਕੇਵਲ ਪਾਰ ਬ੍ਰਹਮ ਸਾਧਗ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਗੁਰਬਾਨ ਸਾਧਗ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਿਤ ਹੋਤ ਨਿਹਾਲ ਸਾਧਗ ਸੰਗ ਕੁਲੂਖਤ ਹਰੈ ਸਾਧਗ ਸੰਗ ਨਰਗ ਪਰ ਹਰੈ ਸਾਧਗ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛਰਤ ਹਰ ਮੇਲਾ ਜੋ ਇੱਛੈ ਸੋਏ ਫਲ ਪਾਵੈ ਸਾਧਗ ਸੰਗ ਨਾ ਵਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਤਰੈ ਸਾਧ ਸੁਨ ਰਸੈ ਸਾਧਗ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਗ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰਪ ਨਿਸਤਰੈ ਸਾਧਗ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਕਰ ਟੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਗ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਯੋਗ ਸਾਧ ਕੀ ਮਹਿਮਾ ਬੇਦਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ

ਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤ ਨਰ ਪੈ ਵਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਾਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੁਣ ਨਾ ਆਵੈ, ਵੇਦ ਬੁਨਾਨ ਸਿਮਰਤ ਬੂਜੈ ਮੋਲ, ਸੋਖਮ ਜਾਣੈ ਅਸੂਲ। ਚਾਉ ਵਰਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਦੇਸ, ਬੀਜ ਮੰਤਰ ਸਰਵ ਕੋ ਗਿਆਨ, ਚਾਉ ਵਰਨਾ ਮੈਂ ਜਪੈ ਕਉ ਨਾਮ, ਜੋ ਜੋ ਜਪੈ ਤਿਸ ਕੀ ਕਹਿਤ ਹੋਏ, ਸਾਧ ਸੰਗ ਭਾਵ ਜਨ ਕੋਏ, ਕਰ ਕਿਰਪਾ ਅੰਤਰ ਉਰ ਤਾਰੈ, ਪਸ ਪ੍ਰੇਤ ਮੁਕਤ ਪਾਥਰ ਕਉ ਤਾਰੈ, ਸਰਬ ਰੂਪ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਕਾਹੂ ਜੁਗਤ ਕੀਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਨਿਸਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤਿ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਸੰਤਨ ਭਾਈ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਧਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖਾਟੀ, ਤੈਸਾ ਮਾਂ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਆਂ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਕਰ ਰੱਖੈ ਤੈਸਾ ਤਨ ਨਾਉ, ਆਪੇ ਕਰਨ ਕਰਾਵਨ ਜੋਗ, ਪ੍ਰਭਾਵੈ ਸੋਈ ਫਨ ਹੋਗ। ਪਸਰਿਓ ਆਪ ਹੋਏ ਅਣਤ ਤਰੰਗ, ਲਖਿਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਦ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼, ਸਦਾ ਸਦਾ ਸਦਾ ਦਇਆ, ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ। ਉਸਤ ਕਰ ਹੈ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੇ, ਵਹ ਵਿਦ ਅਨੇਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਏ ਤੀਰਥ ਵਾਸੀ, ਕਈ ਕੋਟ ਭਨ ਪ੍ਰਮੈ ਉਦਾਸੀ, ਕਈ ਕੋਟ ਵੇਦ ਕੇ ਸੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾ ਵਿਚਾਰੈ, ਕਈ ਕੋਟ ਨਵਤ ਨਾਮ ਧਿਆਵੈ, ਨਾਨਕ ਕਰਤੀ ਕਾ ਅੰਤ ਨਾ ਪਾਵੈ। ਕਈ ਕੋਟ ਪਏ ਅਭਿਮਾਨੀ, ਕਈ ਕੋਟ ਅੰਤ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮਨ ਕੋਰ, ਕਈ ਕੋਟ ਪਰਦਰ ਕਹ ਹਿਰੈ, ਕਈ ਕੋਟ ਪਰ ਦੁਖ ਨ ਕਰੈ, ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰਦੇਸ਼ ਪਰਮਾਹੇ, ਜਿਤ ਜਿਤ ਲਾਭ ਹੋ ਤੇ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜੋਤੀ ਜੋਗੀ, ਕਈ ਕੋਟ ਰਾਡੀ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬ੍ਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀਅਰ ਸੋਰ ਨਖਯਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮਗਰੀ ਆਪਣੇ ਸੂਤ ਤਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜ ਸਥਾਮ ਸਥਾਤਕ, ਕਈ ਕੋਟ ਵੇਦ ਪੁਰਾਣ ਸਿਮਰ ਤਰ ਸਾਸਤ, ਕਈ ਕੋਟ ਕੀ ਰਤਨ ਸਮੋਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਚਿਰ ਜੀਵੈ, ਕਈ ਕੋਟ ਗਿਰੀ ਮੇਰ ਸਵਰਨ ਥੀਵੈ, ਕਈ ਕੋਟ ਜਖ ਨਿਰਬਸਾਜ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਜ, ਸਭ ਤਨੇਰੇ ਸਭ ਹੋਤੇ ਦੂਰ, ਨਾਨਕ ਆਪ ਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੇ ਜੀਵੈ ਮਰੈ, ਕਈ ਕੋਟ ਬਹੁ ਜੂਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕਾਲੈ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿਤ, ਜੈ ਜੈ ਪਾਣਾ ਤੈਂ ਤੈ ਰੱਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ। ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੇ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼,
ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਨ ਕਾ ਹੋਇਆ ਸੁਪ੍ਰਸੰਨ ਨਾਨਕ ਤੇਜਨ ਸਦਾ ਤਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨ ਵਿਸਥਾਰ

0: ਹੋਵ ਧਿਆਤ ਪ੍ਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਏ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਾਸੁਖ ਸਹਿ ਸਮਾਵੈ ਆਪਣੇ ਜਨ ਕੋ ਸਾ ਸਾਸ ਮਾਰੇ ਨਾਨਕ ਪਰਮੇਸ਼ੁਰ ਕੇ ਪਿਆਰੇ ਸਰੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਲ ਸੋਇ ਅਸ਼ਟਪਦੀ ਕਾਰਨ ਕਰਾਵਨ ਕਰਨ ਜੋਗ ਜੋ ਤਿਸ ਪਾਵੈ ਸੋਈ ਹੋ ਖਿਨਮੈ ਥਾ ਪੁਥਾ ਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮ ਤਾਰ ਤਰ ਰਹਾਵੈ ਹੁਕਮ ਉਪਜੈ ਹੁਕਮ ਸਮਾਵੈ ਹੁਕਮ ਊਚ ਨੀਚ ਵਿਵਹਾਰ ਹੁਕਮ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨ ਹੁਕਤ ਪਾਵੈ ਪ੍ਰਭ ਭਾਵੈ ਤਾ ਪਾਥਰ ਤਰਾਵੈ ਪ੍ਰਭ ਭਾਵੈ ਬਿਨਸਾ ਸਿਰ ਰਾਖੈ ਪ੍ਰਭ ਭਾਵੈ ਤਾ ਹਰ ਗੁਣ ਭਾਖੈ ਪ੍ਰਭ ਭਾਵੈ ਤਾ ਪਤਿਤ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰ ਅਗਾਵ ਸਵਾਮੀ ਖੇਲੈ ਬਖਸੈ ਅੰਤਰ ਜਾਵੇ ਜੋ ਪਾਵੇ ਸੋ ਘਰ ਕਰਾਵੈ ਨਾਨ ਦ੍ਰਿਸ਼ਟੀ ਅਵਰ ਨਾ ਆਵੈ ਕਾਉ ਮਨੁੱਖ ਤੇ ਕਿਆ ਹੋਇਆਵੈ ਜੋ ਤਿਸ ਪਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕੁਛ ਦੇ ਜੋ ਤਿਸ ਪਾਵੈ ਸੋਈ ਕਰੇ ਅਣਜਾਣ ਤੇ ਵਿਖਿਆ ਮੈਂ ਰਚੈ ਜੇ ਜਾਣ ਤੇ ਆਪਣਾ ਆਪ ਬਚੈ ਭਰਮੇ ਪੂਲਾ ਦੈ ਦਿਸ ਧਾਵੈ ਨਿਮਕ ਮੈਂ ਚਾਰ ਕੁੰਡ ਫਿਰ ਆਵੈ ਚਾਰ ਕਿਰ ਪਰਸਿਆ ਆਪਣੀ ਭਗਤ ਦੇ ਨਾਨਕ ਤੇਜਾ ਨਾ ਮਿਲੇ ਖਿਨ ਮੈਂ ਨੀਚ ਕੀਟ ਕਾ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕੋ ਆਪਣੇ ਕਰੇ ਬਖਸ਼ੀਸ਼ ਤਾ ਕਾ ਲੇਖਾ ਨਾ ਕਨੇ ਜਗਦੀਸ਼ ਜੀਵ ਪਿੰਡ ਸਭ ਤੁਸਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣ ਤੇ ਆਪ ਬਣਾਏ ਨਾਨਕ ਜੀ ਵੈ ਦੇਖ ਵਡਾਏ ਇਸ ਕਾਬਲ ਨਾਹੀ ਇਸ ਹੱਥ ਕਰਨ ਕਰਾਵਨ ਸਰ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਪਾਵੈ ਸੋਏ ਫਨ ਥੀਅ ਕਬਹੂ ਊਚ ਨੀਚ ਮੈਂ ਵਸੈ ਕਬਹੂ ਸੁਖ ਹਰ ਖਰੰਗ ਹਸੈ ਕਬਹੂ ਨਿੰਦ ਚਿੰਤ ਵਿਵਹਾਰ ਕਬਹੂ ਊਬ ਆਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਥ ਕਰੈ ਵਾ ਭਾਂਤ ਕਬਹੂ ਸੁ ਰਹਿ ਦਿਨ ਰਾਤ ਕਬਹੂ ਮਾਂ ਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋ ਤਰਵਾਰ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਬੇਖਾਰੀ ਨੀਚ ਕਾ ਸਾਜਾ ਕਬਹੂ ਅਵ ਕੀਰਤਮੈ ਆਵੈ ਕਬਹੂ ਪਰਾ ਪਲਾ ਕਹਾਵੈ ਜਿਉਂ ਪ੍ਰਭ ਰਾਖੇ ਤਿਮਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹੈ ਕਬਹੂ ਹੋਏ ਪੰਡਿਤ ਕਰੇ ਵਿਖਿਆਨ ਕਬਹੂ ਮੂਹ ਦਰ ਲਾਭ ਧਿਆਨ ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸ ਪਤੰਗ ਹੋ ਜੀਆ ਅਨਕ ਚੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਗੇ ਦਿਖਾਵੈ ਜਿਉਂ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾਧ ਸੰਗਤ ਏ ਪਾਵੈ ਉਸ ਸਥਾਨ ਤੇ ਬਾਹਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਰ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ ਮਿਟ ਕੇ ਕਵਨ ਪੈ ਬਿਸਰਾਮ ਨਾਨਕ ਪ੍ਰਭ ਕੇ ਸੁਧ ਕਿਰਪਾਨ ਸਲੋਕ ਸੁਗੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਕਰ ਬਗਲੇ ਅਸ਼ਟਪਦੀ ਜਿਸ ਕੈ ਅੰਦਰ ਰਾਜ ਅਭਿਮਾਨ ਸੁਨਰਕਵਾਦੀ ਹੋਤ ਸੁਭਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪ ਸੁਖਾ ਕਰ ਮੰਤ ਕਹਾਵੈ ਜਨਮ ਰਵਾ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੈ ਗਮਾਨ ਸੋ ਮੂਰਖਾਂ ਦਾ ਅਗਿਆਨ ਕਾਲ ਕਰੇ ਬੜ ਸਕੈ ਹਿਰਦੈ ਗਰੀਬੀ ਵਸਾਵੈ ਨਾਨਕ ਹਾਂ ਮੁਗਤਾ ਕੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਟ ਸੰਗ ਨਾ ਜਾਵੈ ਬਾਉਲਸ ਕਰ ਮਾਨੁਖ ਉਪਰ ਕਰ ਯਾਸ ਫਲ ਭੀਤਰਤਾ ਕਾ ਹੋਏ ਵਿਨਾਸ ਸਭ ਦਿਆ ਜਾਣੈ ਬਲਵੰਤ ਖਿਨ ਮੈਂ ਹੋ ਜਾਇ ਪਸਵੰਤ ਕਿਸੇ ਨ ਪਤੇ ਆਪ ਅੰਕਾਰੀ ਤਾਰ ਮਰਦ ਕਰੇ ਖੁਆਰੇ ਗੁਰਪ੍ਰਸਾਦ ਜਾਕਾ ਮਿਟੈ ਅਭਿਮਾਨ ਸੋ ਜਨ ਨਾਨਕ ਦੁਰਗੈ ਪਰਵਾਨ ਕੋਟ ਕਰਮ ਕਰੇ ਹਾਂ ਧਾਰੇ ਸਰਮ ਪਾਵੈ ਸਗਰੇ ਬਿਰਥਾਰੇ ਅਨਗ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨੇ ਦ੍ਰਵੈ ਹਰ ਦਰ ਕੈ ਕੋ ਕੈਸੇ ਗਾਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਏ ਨਿਕਟ ਨਾ ਆਵੈ ਸਾਰਬ ਕੀਰੇ ਜਾ ਕਾ ਮਨ ਹੋਏ ਕਾ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁੱਢਦੇ ਕਛ ਹੋਏ ਤਬ ਸੁਖ ਸੁਖ ਨਾ ਹੀ ਕੋਏ ਜਬ ਹੈ ਜਾਣੇ ਮੈਂ ਖਿਚਕੜਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚ ਨਾਹੀ ਜੀਤ ਜਬ ਲਗ ਮੋ ਮਗਨ ਸੰਗ ਮਾਏ ਤਬ ਲਗ ਤਾਰ ਮਰੈ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕਾ ਛੋਟੈ ਸਹਿਸ ਕਟੇ ਲਾਕਾ ਉੜਤਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੇ ਅਨੰਗ ਭੋਗ ਭਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਮਰੈ ਬਿਨਾ ਸੁ ਦੁਖ ਨਹੀਂ ਕੋ ਰਾਜੈ ਸੁਪਨ ਮਨੋਰਥ ਵਰਤ ਸਭ ਗਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਘਰ ਜਾਪ ਕਰਨ ਕਰਾਵਨ ਕਰਨੇ ਹਾਰ ਸਕੇ ਹਾਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਵ ਸੋਏ ਜੋ ਕੁਛ ਕਿਨੋ ਸੋ ਆਪਣੇ ਰੰਗ ਸਭ ਤੇ ਤੁਰ ਸਭ ਹੋ ਕੈ ਸੰਗ ਪੂਜੈ ਦੇਖੇ ਕਰੇ ਵਿਵੇਕ ਆਪੈ ਏਕ ਆਪੈ ਅਨੇਕ ਮਰਨ ਮਿਰਸੈ ਆਵੇ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪਣੇ ਚ ਸਭ ਕੈ ਸਾਥ ਆਪ ਕਿਨੋ ਆਪਣੇ ਵਿਸਤਾਰ ਸਭ ਕੁਛ ਉਸਕਾ ਉਹ ਕਰਨੇ ਹਾਰ ਉਸ ਤੇ ਪਿੰਨ ਕਉ ਖੁਸ਼ ਹੋਏ ਥਾਂ ਥਨ ਏਕੈ ਸੋਏ ਆਪਣੇ ਚਲਤ ਆਪ ਕਰਨੇ ਹਾਰ ਕਉ ਤਕਰ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨ ਕੀਮਤ ਗਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਗਿਣੈ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਿਤੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤਰ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜ ਕੜ ਸੁਨੀ ਸਰਪਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤਾ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਨ ਜੋ ਜਨ ਪਰੈ ਸੋ ਜਨ ਧਰੁਨ ਹਾਰ ਸੰਤ ਕਿਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨੇ ਛੁਟੈ ਸੰਤ ਕੈ ਦੁਖਨ ਸੁਖ ਸਜਾਏ ਸੰਤ ਕੈ ਦੁਖ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਿਤ ਕਉ ਰਖੇ ਨਾ ਕੋਇ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਾ ਰਹਿ ਸੰਤ ਕੈ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗਜ ਲਵੈ ਸੰਤਨ ਕੈ ਦੁਖਨ ਸਰਪ ਜੁਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੁਨ ਕਰ ਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਚਲੈ ਸੰਤ ਕੈ ਦੁਖਨ ਸਭ ਕੁਛ ਹਲੈ ਸੰਤ ਕੈ ਦੁਖਨ ਦੇ ਸਜਾਏ ਸੰਤ ਕੈ ਦੁਖਨ ਨਿਜ ਨੇ ਚਾਏ ਸੰਤ ਤੋਂ ਕੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹੀ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤਦਾਏ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾੜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅੜਦੀਨ ਸੰਤ ਕੇ ਨਿੰਦਕ ਕਾ ਸਰਬ ਰੋਗ ਸੰਤ ਕੇ ਨਿੰਦਕ ਕਾ ਸਦਾ ਵਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੁਖ ਸੰਤ ਕਾ ਤੁਕੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮੈਂ ਤਾ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਾਂ ਅੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਾ ਨਾਹੀ ਡਾਓ ਨਾਨਕ ਸੰਤ ਪਾਵੈ ਤਾਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਾ ਧਿਆਨ ਪਰਮਾਈਐ ਸੰਤ ਕਾ ਦੁਖੀ ਜਰਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਮਨਾ ਮਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣੇ ਵੇਚ ਆਪੇ ਹੀ ਖਾਹੇ ਸੰਤ ਕੇ ਦੁਖੀ ਕਾ ਬਨਾ ਰਾਖਨ ਹਾਰ ਨਾਨਕ ਸੰਤ ਭਾਵੇ ਤਾਰੇ ਉਬਾਰ ਸੰਤ ਕਾ ਦੁਖੀ ਅੰਬਲ ਲਾਏ ਜਿਉਂ ਚਾਰ ਬਿਹੋਨ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨੇ ਰਾਜਾ ਜੋ ਪਾਪ ਕੀ ਦਨੇ ਧਰਾਪੈ ਸੰਤ ਕਾ ਦੁਖੀ ਛਟੈ ਕੇਲਾ ਜੂੰ ਬੁਆੜ ਲਗੇ ਤਮੈ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮ ਤਿਆ ਖੈਤ ਕਿਰਤ ਨੰਦ ਕਾ ਤੁਰ ਹੀ ਬਯਾ ਨਾਨਕ ਜੋਤ ਸੁਭਾਵੈ ਸੋਇ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖ ਕਾ ਤਰਗੈ ਮਰੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਗਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੈ ਦੁਖੀ ਕੀ ਪੂਜਨ ਆਇਆ ਸਾ ਸੰਤ ਕਾ ਦੁਖੀ ਉੱਠ ਚੜ੍ਹੈ ਨਿਰਾਸਾ ਸੰਤ ਕੈ ਦੁਖ ਨਾ ਤਿਸ਼ਟਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਾਇਆ ਕੀਰਤਨਾ ਮੇਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਤਿਸਕੀ ਉਹ ਕਰਨੇ ਹਾਰ ਸਦਾ ਸਦਾ ਤੁਸਕਾ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤੁਸੈ ਤਿਆਓ ਸਾਸ ਗਰਾਸ ਸਾਹ ਕੁਛ ਵਰਤ ਤੁਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਰ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤੁਸੈ ਆਪਣੇ ਨਾਮ ਦੇ ਬਟਭਾਗੀ ਨਾਨਕ ਜਨ ਸੇ ਸਲੋਕ ਤਾਰੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਭਜਾਇ ਅਸ਼ਟਪਦੀ ਮਾਨੋ ਕੀੜੇ ਵਰਥੀ ਸਵਜਾ ਦੇ ਮਨ ਕਹਿ ਕਹਿ ਭਗਵਾਨ ਸਗਾ ਦੀਆ ਰਹਿ ਗਾਏ ਬਹੁਰ ਨਾ ਦਸਣਾ ਲਾ ਗਏ ਆਏ ਮਾਰ ਰਾਖੇ ਕੋ ਆਪ ਮਾਨਖ ਕਹਿ ਕੁਛ ਨਾਹੀ ਹਾਥ ਤਿਸਕਾ ਹੁਕਮ ਬੁਰ ਸੁਖੋ ਤਿਸਕਾ ਨਾਮ ਰਾ ਕੰਟ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨ ਹੋ ਬੇਗ ਠਾਕੁਰ ਕਾ ਰੰਗ ਸਾਸੋ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਕੈ ਨਾਨਕੋ ਜਨਮ ਮਥਾ ਬੜ ਭਾਗੀ ਤੇ ਚਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਤਿ ਉਤਕੀਓ ਸੋ ਜੀ ਜਾਣੈ ਨਾਮ ਸੁਣਿ ਸਕਾ ਮਨ ਮਾਨਿਆ ਨਾਨਕ ਤਨ ਹੈ ਨਿਰੰਜਨ ਜਾਣਿਆ ਗੁਰੂ ਪ੍ਰਸਾਦ ਆਪਣਾ ਸੁਜੈ ਤਸਕੀ ਦਾਨ ਹੋ ਤਿਸਨਾ ਬੁਝੈ ਸਾ ਸੰਗ ਹਰ ਹਰ ਜਸ ਕੈਤ ਸਾਰਵ ਰੋਗ ਤੇ ਉਹ ਹਰ ਜਨ ਰਹਿਤ ਅੰਤਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੈ ਸੋਇ ਨਿਰਵਾਨ ਏਕੋ ਪਰ ਜਿਸ ਜਨ ਕੀ ਆ ਸਤ ਸਕੀ ਕਟੀਆ ਜਮਕੀ ਫਾਸਾ ਪਾਰ ਬ੍ਰਹਮ ਕੀ ਰਿਸਮਨ ਭੁੱਖ ਨਾਨਕ ਤਸਨ ਲਾਗੈ ਦੁਖ ਜਿਸਕੋ ਹਰ ਬ੍ਰਹਮਨ ਚਿਤਾਵਸ ਸੰਤ ਸੇ ਲਾਇਨੀ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਜੋ ਸੋ ਸੇਵਕ ਕਉ ਕਿਸ ਚੜ੍ਹ ਰਹਿ ਜੈਸਾ ਸਾ ਤੈਸਾ ਦਿਸ਼ਟਾਇ ਆਪਣੇ ਕਾਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜੈ ਗੁਰ ਪ੍ਰਸਾਦ ਸਭ ਜਾ ਜਬ ਦੇਖੋ ਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲਾ ਨੈ ਕਿ ਜਨਮ ਨੈ ਕਿਛ ਮਰੇ ਆਪਣੇ ਚਲਤਾ ਆਪੇ ਕਰੇ ਆਪਣੇ ਜਾਪ ਦ੍ਰਿਸ਼ਟਾਂ ਦ੍ਰਿਸ਼ਟਿਆ ਗਿਆ ਘਾਰੀ ਤਾਰੀ ਸਭ ਸ੍ਰਿਸ਼ਟੀ ਆਪੇ ਆ ਸਗਲ ਮੈਂ ਆਪ ਅਨਿਕ ਜੁਗ ਤਰਚ ਥਾ ਪਿਓ ਥਾਪ ਵਿਨਾਸੀ ਨਾਇ ਕਿਛ ਖੰਡ ਧਾਰਨ ਤਾਰਿਓ ਬ੍ਰਹਿਮੰਡ ਅਲਖ ਪੇ ਵਿਰਖ ਪ੍ਰਤਾਪ ਆਪ ਜਪੈ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਤਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੁਖ ਵਿਸਾਰ ਆਪੇ ਮੇਰੇ ਲਈ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨ ਕੀ ਸੇਵਾ ਸੋਇ ਲਾਗ ਜਿਸਨੂੰ ਕਿਰਪਾ ਕਰੈ ਬੜ ਭਾਗੈ ਨਾਮ ਜਪਤ ਪਾਪ ਬਿਸਰਾਮ ਨਾਨਕ ਤਿਨ ਪ੍ਰਖ ਗੌਤਮ ਕਰਮਾਨ ਜੋ ਕੁਛ ਕਰੈ ਪ੍ਰਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿਰ ਸਭਾ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਗਿਆ ਜਨ ਮਿਠ ਲਗਾਨਾ ਜੈ ਸੋ ਸੋ ਐਸਾ ਦੁਸ਼ਟਾਨਾ ਜਿਸ ਤੇ ਉਪਰਿਤ ਸਮਾਏ ਸਮਾਏ ਉਹ ਸੁਖ ਨਿਦਾਨ ਉਨਹੂੰ ਬਣਿਆ ਆਪ ਸਗੋ ਆਪ ਦੀਨੋ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਡਾਨਨ ਹਾਰ ਜਾ ਕੇ ਸਿਮਰਨ ਉਤਰੀ ਹੈ ਨਾਨਕ ਤਸ ਬਲਿਹਾਰ ਅਸ਼ਟਪਦੀ
1: ਟੂਟੀ ਗੰਡਨ ਹਾਰ ਗੋਪਾਲ ਸਰਬ ਜੀਆਂ ਆਪੇ ਬ੍ਰਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਨਾਹੀ ਤਿਰੈ ਕਿਛੁ ਕਾਮ ਕਤ ਨਾਨਕ ਜਾਪੇ ਖਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਕਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਕਰਬੈ ਜਾ ਸਭ ਕੁਛ ਤਿਸਕਾਰ ਦੀ ਆਦਰ ਬੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਬਹਿ ਦਾ ਤਾਰ ਤਿਸ ਦੀਨ ਹਾਰ ਜਾਣੇ ਗਾ ਵਾਰ ਜਿਸ ਗੁਰਪ੍ਰਸਾਦ ਟੁੱਟੈ ਹਾਂ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮੰਨੇ ਅਸ ਥੰਮਨ ਜੋ ਪਖਾਣਨਾ ਪਛੜਦਾ ਰਹਿ ਪ੍ਰਾਣੇ ਕੁਰ ਚਰਨ ਲਗਤ ਨਿਸ਼ਤਰ ਹੈ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਬਲ ਜੋਤ ਪ੍ਰਗਟਾਵੇ ਤਿਨ ਸੰਦਨ ਕੀ ਬਾਛੋ ਧੂਰ ਨਾਨਕੀ ਹਰ ਲੋਚਾ ਪੁਰ ਮਨ ਮੂਰਖ ਕਾਹੇ ਬਿਲਾਈਏ ਪੁਰ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਬਨਹਾਰ ਅਵਰ ਤਿਆਗ ਤੂੰ ਤੁਸੈ ਚਿਤਾ ਜੋ ਕਛ ਕਰੈ ਸੋਈ ਸੁਖ ਮਾਨ ਭੁੱਲਾ ਕਾਏ ਫਿਰੇ ਅਜਾਨ ਕੌਣ ਬਸ ਆਈ ਤੇਰੇ ਸੰਗ ਲਟਰ ਰਸਲੋ ਬਿਬਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤ ਛੇਤੀ ਕਰ ਜਾਏ ਜਿਸ ਬੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਲ ਕਿਰਸਨ ਤੈ ਸੰਗਜਾਲ ਅਬਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਈ ਮੁਖੋ ਜਲ ਹਰ ਦਰ ਗੈ ਸੋਈ ਇਹ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕਿ ਸਤ ਬਲੇ ਹਾਰੇ ਚਰਨ ਸਾਧ ਕੇ ਧੋਈ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੇ ਦੂਰ ਕਰੋ ਇਸ਼ਨਾਨ ਸਵਾਦ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬਿਟ ਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈ ਅਨਕ ਬਗੰਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਉੱਠ ਗਈ ਸੰਤੈ ਦਰਿਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕਉ ਜੀਵਾ ਅਨਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਾਨ ਜਾਕੇ ਦ੍ਰਿਸ਼ਟੀ ਮਾਹੇ ਪ੍ਰਭੇ ਕਾ ਲਹਿਣਾ ਪਾਏ ਸਭ ਕੁਛ ਤਿਸਕਾਉ ਕਰਨਾ ਜੋਗ ਤਿਸ ਬਿੰਦੂ ਸੁਰਖਵਾ ਨਾ ਹੋਗ ਜਪ ਚੰਦ ਸਦਾ ਸਦਾ ਦਿਨ ਰਹਿਣੇ ਸਭ ਤੇ ਉੱਚ ਨਿਰਮਲ ਹੇ ਕਰਨੇ ਕਰ ਕਿਰਪਾ ਜਿਸ ਕੋ ਨਾਮ ਦੀ ਨਾਨਕ ਸੋ ਜਨ ਨਿਰਮਲ ਧੀ ਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੇ ਸਤ ਮੁਖ ਕਹੇ ਤੇ ਸਚੀ ਦ੍ਰਿਸ਼ਟ ਸਚ ਆਕਾਰ ਸਚ ਵਰਤੇ ਸਚ ਆਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਿਨ ਸਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬਿਛਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟ ਵਧੀਆ ਬਿਨਾਸੀ ਬ੍ਰਹਮਨ ਮੇਰਾ ਮਾਨੋ ਕੀ ਤੁਪਰੀ ਤਿਆਗ ਤਿਸਤੇ ਪਰੈ ਨਾਹੀ ਕਿਛ ਗੋਏ ਸਰਵ ਨਿਰੰਤਰ ਏਕੋ ਸੋਏ ਆਪੇ ਵੀ ਨਾ ਆਪੇ ਦਾਨਾ ਗਹਿਰ ਗਵੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਮਨ ਇਹ ਉਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਦਿਸ਼ਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਨੀਆ ਕਰਤਾ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਵੇ ਸਰਗ੍ਰਸਤ ਮੈਂ ਭੋਗੀ ਧਿਆਈ ਤਹਿ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾ ਕੇ ਲੀਲਾ ਕੀ ਮਿਤਰਾ ਹੈ ਸਗਲ ਦੇ ਭਾਰੇ ਅਬਗਾਹੇ ਪਿਤਾ ਕਾ ਜਨਮ ਕੀ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਿੰਦਾਸ ਨਾਮ ਧਿਆ ਵੈ ਸੀ ਤੀ ਗੁਣ ਮੈਂ ਜਾਂ ਕੋ ਪਰਮਾਏ ਜਨਮ ਮਰੇ ਫਰਿਆ ਵੇ ਜਾਏ ਊਚ ਨੀਚ ਤਸਕੀ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੀ ਕਰੇ ਇੱਕ ਰੰਗ ਨਾਨਾ ਵਿਧ ਕੀਨੋ ਵਿਸਾਰ ਪ੍ਰਭ ਮਨਾਸੀ ਇੱਕ ਓਂਕਾਰ ਨਾਨਾ ਚਲਤ ਕਰੇ ਖਨ ਮਾਹੇ ਪੂਰੇ ਪੂਰਨ ਸਭ ਠਾਏ ਨਾਨਾ ਵਿਧ ਕਰਬੰਤ ਮਨਾਏ ਆਪਣੀ ਕੀਮਤ ਆਪੇ ਪਾਈ ਸਭ ਗੜ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੂਰੇ ਸਭ ਭਵ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਬਣੇ ਨਾਮ ਲਾਇ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤਿ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਮਾਹੀ ਸਮਾਣੀ ਸਤਿਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਪਦ ਸਤ ਕਰਣੀ ਨਿਰਮਲ ਨਿਰਮਲ ਜਿਸੈ ਬਚਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤਨਾਮ ਨੂੰ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇ ਸਤਿ ਜਨ ਜਾ ਕਰੇ ਦੇ ਪ੍ਰਵੇਸ਼ ਸਤ ਨਿਰਤ ਪੂਜਾ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਸਭ ਸਤ ਆਪੇ ਜਾਣੇ ਆਪਣੀ ਮਿਤ ਕਦ ਜਿਸ ਕੇ ਸਿਰ ਸੋ ਕਰਨੇ ਹਾਰ ਆਵਰਨਾ ਬੂਝ ਕਰਤ ਵਿਚਾਰ ਕਰਦੀ ਕੀਮਤ ਨਾ ਜਾਣੇ ਕੀ ਹੈ ਨਾਨਕ ਜੋਤਿਸ ਭਾਵੇ ਸੋ ਵਰਤੀ ਜਾ ਬਿਸਮ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇ ਸਵਾਦ ਪ੍ਰਭ ਕੇ ਰੰਗਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਏ ਓਏ ਦਾਤੇ ਦੁਕਾਟਨ ਹਰ ਜਾ ਕੇ ਸੰਗਤ ਰਹੇ ਸੰਸਾਰ ਜਨ ਕਾ ਸੇਵਕ ਸੋ ਵਟ ਭਾਗੀ ਜਨ ਕੇ ਸੰਗੀ ਕਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸੁਨਤਾ ਭੋਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਣ ਦਰਮੂਲ ਪਛਾਣਿਆ ਜਾਂ ਕਹਿ ਰਿਦੈ ਵਿਸ਼ਵਾਸ ਪ੍ਰਭ ਤਤ ਗਿਆਨ ਤਸਮਨ ਪ੍ਰਗਟਾਇਆ ਭੈ ਚੈਨ ਹੋਏ ਪਛਾਣਾ ਜਿਸ ਤੇ ਵਜਿਤ ਸਮਾਏ ਸਮਾਨਾ ਬਸ ਸਮਾਏ ਲੈ ਬਸ ਕਢਾਈ ਤਾਂ ਕੋ ਭਿੰਨਾ ਕਹਿ ਨਾ ਜਾਏ ਬੁਝੇ ਬੁਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀ ਠਾਕੁਰ ਕੇ ਸੇਵਕ ਕੇ ਨਿਰਮਰੀਤ ਠਾਕੁਰ ਕਾ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕਾ ਪ੍ਰਭਾਲਨ ਹਾਰਾ ਸੇਵਕ ਕੀ ਰੱਖੇ ਨਿਰੰਕਾਰਾ ਸੋ ਸੇਵਕ ਜਿਸਦੇ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਸ ਮਾਰੇ ਆਪਣੇ ਜਨ ਕਾਬਰ ਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋਈ ਦੇਹ ਬਡਾਏ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕਿ ਗਤ ਮੇਰੇ ਕੋਈ ਨਾ ਲਾਕੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉਸ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਏ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨਿੱਕੀ ਕਿਰੀ ਮੈਂ ਕਰ ਰੱਖੇ ਭਸਮ ਕਰੈ ਲਸਕਰ ਗੋਟ ਲਾਕੇ ਜਿਸਕਾ ਸਾਸ ਨਾ ਕੱਢ ਆਪ ਤਾ ਕੋ ਰੱਖ ਦੇ ਕਰ ਹਾਥ ਮਾਨਸ ਯਤਨ ਕਰਤ ਭਾਂ ਦਿਸਕੇ ਕਰਤ ਬੈਠੇ ਜਾਤ ਮਾਰੇ ਨਾ ਰੱਖਿਆ ਵਰਨਾ ਕੋਈ ਸਰਬਜੀਆਂ ਕਰ ਰੱਖਾ ਸੋਏ ਕਾਹੇ ਸੁਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਬਡਾਣੇ ਵਾਰ ਵਾਰ ਵਾਰ ਪ੍ਰਭ ਜਪੀਏ ਪੀਏ ਅਮਰਤ ਮਨ ਤੰਤਰ ਪੀਏ ਨਾਮ ਅਮਰਤ ਜਿਨ ਗੁਰਮੁਖ ਪਾਏ ਦਿਸਕੇ ਛਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਨੂਪ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਜੋ ਜੰਤਰ ਪਤਾਨੇ ਮੰਤਰ ਨਾਮੈ ਨਾਮ ਸੁਮਾਨੇ ਉਠਦ ਬੈਠਦ ਸੋਭਤ ਨਾਮ ਕਉ ਨਾਨਕ ਜਨ ਕੈ ਸਤਕਾਮ ਬੋਲੋ ਜਾ ਜੀ ਬਾਦਨ ਰਾਧ ਪ੍ਰਭ ਬਨੇ ਜਨ ਕੀ ਨੀ ਦਾਦ ਕਰੇ ਭਗਤ ਆਤਮ ਕੈ ਚਾਏ ਪ੍ਰਭ ਬਨੇ ਸੋ ਰਹੇ ਸਮਾਏ ਜੋ ਹੋਬਾ ਹੋਵਤ ਸੋ ਜਾਣੇ ਪ੍ਰਭ ਬਨੇ ਕਾਹ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਏਕ ਨਾ ਜਾਣੋ ਆਠ ਪਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿੰਜਨ ਦੀ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸ਼ਰਨ ਸਰਬ ਸੁਖ ਪਾਵੇ ਤਿਸਕੇ ਦਰ ਸੋ ਭਾਵ ਮਿਟਾਵੇ ਆ ਪ੍ਰਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੁਜ ਹੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ ਤਿਸਕੇ ਸੰਗ ਸਕੇ ਦੁਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰਿਆ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੀ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੀ ਗੁਰ ਕਾ ਸਿੱਖ ਵਿਡਭਾਗੀ ਹੀ ਸਤਿਗੁਰ ਸਿੱਖ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਕਰੈ ਸੇਵਕ ਜੋ ਰਹੇ ਗੁਰ ਕੀ ਆ ਗੈ ਮਨ ਮੈਂ ਸਹਿ ਆਪਸ ਕਉ ਕਰ ਕਛਨਾ ਨਾਵਿਆ ਆਪਸ ਕਉ ਕਰ ਕਛਨਾ ਜਰਾਵੇ ਹਰ ਖਾਨਾ ਵਰਦੈ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਸ਼ ਸੇਵਕ ਕੀ ਕਾਰਜ ਰਾਸ ਸੇਵਾ ਕਰਤ ਹੋਏ ਨਹੀਂ ਕਾਮੇ ਤਿਸਕੋ ਹੋਤ ਪ੍ਰਾਪਤ ਸਵਾਮੀ ਜੀ ਆਪਣੇ ਕਿਰਪਾ ਜੀ ਸਾਹਿਬ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲਈ ਬਿਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਦੇ ਹਰ ਨਾਮ ਅਨਕਬਾਰ ਗੁਰ ਕੋ ਬਲ ਜਾਓ ਸਰਬ ਨਾਮ ਜੀ ਕਾ ਦਾਤਾ ਆਠ ਮਹਿਰ ਪਾਰ ਬ੍ਰਹਮ ਗਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲੈ ਅਨ ਜਾਈ ਅਨਕ ਕੈਸਾ ਕਰੋੜ ਭਾਗੀ ਪਾਈ ਸਫਲ ਦਰਸ਼ਨ ਪੇਖਤ ਪਨੀਤ ਪਰ ਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨਾ ਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰਾ ਮਿਰ ਦੁਸ਼ਟ ਭੇਖਾ ਹੈ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਸਲੇ ਮਿਲਾਏ ਜੀਵਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵੀ ਬੇਕਾਹੋਂ ਬੋਲਣਾ ਪਹੁੰਚਤ ਪ੍ਰਾਨੀਆਂ ਕਾ ਮੰਗੋਚਰ ਪ੍ਰਭ ਨਿਰਵਾਣੇ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਨਹਿ ਨਾ ਪਾਈ ਅਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦਾ ਸਿਮਰੈ ਸਤਿਵਰੇ ਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਆਪਣੇ ਇਹ ਹਰਸ ਪਾਵੇ ਜਨ ਕੋਈ ਅੰਮ੍ਰਿਤ ਪੀ ਮੈਂ ਅੰਮ੍ਰਿਤ ਸਮੋਏ ਇਸ ਪੁਰਖਾ ਨਾਹੀਂ ਕਦੇ ਬਿਨਾਸ ਜਾ ਕੇ ਮੈਨੂੰ ਪ੍ਰਗਟੀ ਗੁਣਤਾਸ ਆਠ ਪਹਿਰ ਹਰ ਕਾ ਨਾਮ ਲਈ ਸੱਚ ਉਪਦੇਸ਼ ਸੇਵਕੋ ਦੇ ਮੰਗਵਾਇਆ ਕੈ ਸੰਗਨਾ ਲੇ ਮਨ ਮੈਂ ਰੱਖੇ ਹਰ ਹਰ ਇੱਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤੈ ਤੇਨਾ ਸੇ ਤਪਤ ਮਾਏ ਠਾਂਡ ਬਿਰਤਾ ਅੰਤ ਪਿਆ ਦੁੱਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਸੇ ਸਾਧੂ ਕੇ ਪੂਰਨ ਉਪਦੇਸ਼ੇ ਭਉ ਚੁਕਾ ਨਰ ਪਉ ਹੈ ਬਸੇ ਸਕਲ ਵਿਆਦ ਮਨ ਤੇ ਕਹਿਣ ਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਬ੍ਰਹਮ ਗਮਨ ਸੁਨਣਾ ਨਖਾਰ ਖਰ ਜਸਰਾਵਨ ਨਰ ਗੁਣਾ ਸਰਗੁਣ ਪੀ ਉਹੀ ਕਲਾ ਧਾਰਜਨ ਸਕਲੇ ਮੋਹੀ ਆਪਣੇ ਜਰਤ ਬਾਬਾ ਆਪਣਾ ਆਪਣੇ ਕੀ ਮਿਦਿਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਵਨੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਖਬਾਰ ਨਾਨਕ ਮਲਿਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਕਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਨਾਮ ਕਰੋ ਵਿਚਾਰ ਇੱਕ ਸਮਰ ਨਾਮ ਆਧਾਰ ਪੁਰ ਪ੍ਰਭ ਸਵਮੀ ਦਿਵਸਾਰੂ ਚਰਨ ਕਮਲ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰਾ ਦ੍ਰਿੜਕਾ ਕਹੋ ਨਾਮ ਹਰ ਵਤ ਇਹ ਧਨ ਸੰਜੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਅਸ ਰੱਖੋ ਮਨ ਮਾਹੇ ਸਰਵ ਲੋਕ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁਣ ਟੁੱਟਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੇਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨੁਕੂ ਪਾਵੀ ਰੋਕ ਨਾ ਜਾਏ ਰੋਗ ਮਟੇ ਰਮ ਕਤਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦੁਰਗੈ ਪ੍ਰਵਾਨ ਮਨ ਪ੍ਰਭੂ ਤੂੰ ਹਰ ਕੈ ਨਾਇ ਦੈ ਦਿਸਤਾਵ ਤੇ ਆਵੇ ਠਾਏ ਦਾਖੋ ਬਿਗ ਨਾ ਲਾਗੈ ਕੋਈ ਚਾਕਰ ਦੇਵ ਸਹਿ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਾਵਿਨ ਸਹਿ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਕਾਸ਼ਿਤ ਕਰ ਜਾਏ ਸਹਿ ਬਨਾਸੀ ਕਹੋ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਵਰੈ ਸੋ ਕਾਚੂ ਕਾਚਾ ਆਵ ਗਵਨ ਮਿਟੈ ਪ੍ਰਭ ਸੇਵ ਆਪ ਤੇ ਅਕਸ਼ਰ ਗੁਰਦੇਵ ਰਤਨ ਜਨਮ ਕਾ ਹੋਇਓ ਉਧਾਰ ਹਰ ਹਰ ਸੇ ਪ੍ਰਭਨਾਨ ਉਧਾਰ ਹਰ ਕੋ ਭਾਵਨਾ ਛੁੱਟਣ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲੈ ਮਨ ਮਨ ਚਿਤ ਨਾਨਕ ਫਲ ਪਾਏ ਸੰਗ ਨਾ ਚਾਲ ਸਥਿਰ ਨਾ ਤੂੰ ਕਿਆ ਲਿਪਟਾ ਪੈ ਮੂਰਖ ਮਨਾ ਸੁਤ ਮੀਤ ਗੁਟੰਬਰ ਮੰਤਾ ਇੰਤੇ ਕਹੋ ਤੁਮ ਕਮ ਸਨਾਥਾ ਰਾਜ ਰੰਗ ਮਾਇਆ ਵਿਸਾਰ ਇੰਤੇ ਕਹੋ ਕਮ ਛੁਟਕਾਰਾ ਸਸਤੀ ਰਿਤ ਸਵਾਰੀ ਝੂਠਾ ਡੰਮ ਝੂਠ ਪਸਾਰੀ ਜਿਨ ਦੀਏ ਤਿਸ ਬੁਜੇਨਾ ਬੇਗਾਨਾ ਨਾਮ ਸਰ ਨਾਨਕ ਪਛਤਾਨਾ ਗੁਰ ਕੀ ਮਤੋ ਲਿਹੇ ਇਆਨੇ ਭਗਤ ਬਿਨਾ ਵਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮ ਮਾਰੋ ਛੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਬਰਾ ਨਾਮ ਜਪਾਵੋ ਸੁਣਦ ਕਹਿ ਤ੍ਰੈਤ ਗਤ ਪਾਵੋ ਸਾਰ ਬੁੱਧ ਸਤ ਹਰ ਕੋ ਨਾਉ ਸਹਿਜ ਸੁਭਾਇ ਨਾਨ ਗੁਣ ਗਾਉ ਗੁਣ ਗਾਵੇ ਤ੍ਰਿ ਤੁਸ ਮੈਲ ਬਿਨ ਜਾਇ ਹੋ ਮੈਂ ਬਿਖ ਫੈਲ ਹੋਵੇ ਜਿੰਦ ਬਸੈ ਸੁਖ ਨਾਲ ਸਾਸ ਕਰਾ ਸਰ ਨਾਮ ਸੰਭਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਭਾਵੇਂ ਸਰਤਨਾ ਹਰ ਪੂੰਜੀ ਸਤਿਗੁਰੂ ਵਿਵਹਾਰੀ ਹਾਂ ਸੁਖਦਰ ਕਹਿ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਉ ਨਾਨਕ ਜਾ ਕੇ ਮਸਤਕ ਲੈ ਕੇ ਏਕੋ ਜਪ ਏਕੋ ਸਾਲਾ ਹੈ ਏਕ ਸਿਮਰ ਏਕੋ ਮਾਨਾ ਹੈ ਏਕ ਸਖੀ ਗੁਣ ਗਾਓ ਅਨੰਤ ਮੰਤ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੁਰ ਪ੍ਰਵਿਆਪਨਕ ਸਾਰੇ ਤਿ ਪੇ ਏਕ ਰਾਤ ਪ੍ਰਾਛਦ ਗਏ ਮੰਤ ਅਨੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਿਆਇਆ ਪਰਿਆ ਤੋ ਸ਼ਰਨਾਏ ਨਾਨਕੀ ਪ੍ਰਭੇ ਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮੰਗੋ ਤੂਰ ਪਾਰ ਪਰ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਵਲਾ ਕੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੇ ਦ੍ਰਿਸ਼ਟ ਮਹਾਸੁਖ ਹੋਏ ਅਰਸ ਪਾਵੇ ਬਿਰਲਾ ਖੋਏ ਜਿਨ ਚਾਖੇ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਜਾਓ ਸਾਧ ਕੇ ਸੰਗ ਪਰੇਸ਼ਨ ਅਨਸ਼ਭ ਤਿਆਗਨ ਤਰ ਪ੍ਰਕਾਸ਼ ਆਨੰਦਨ ਵਿਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨ ਮਰਨ ਦੁੱਖ ਭਰਮ ਗਿਆ ਇਛ ਪੁਨੀਸ਼ਰ ਦਾ ਸਭ ਪੂਰੇ ਰਭ ਰਿਆ ਸਤਸੰਗ ਹਜੂਰੀ ਜਿਸ ਕਾ ਸਾਧ ਲੀਆਂ ਬਿਲਾਏ ਨਾਨਕ ਭਗਤੀ ਨਾਮ ਸਮਾਏ ਸੋਕੇ ਵਿਸਰੈ ਜੇ ਘਾਲ ਨਾ ਪਾਨੈ ਸੋਕੇ ਵਿਸਰੈ ਜੇ ਕੀ ਆ ਜਾਣੈ ਸੋਕੇ ਵਿਸਰੈ ਜਿਨ ਸਭ ਕਿਛ ਦਈਆ ਸੋਕੇ ਵਿਸਰੈ ਜੇ ਜੀਵਨ ਜੀਆ ਸੋਕੇ ਵਿਸਰੈ ਜਗਨ ਮੈਂ ਰਾਖੇ ਗੁਰ ਪ੍ਰਸਾਦ ਕੁਬੇਲਾ ਲਾਕੇ ਸੋਕੇ ਵਿਸਰੈ ਜੀ ਬਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਕਾਢੈ ਗੁਰ ਪੂਰੇ ਤਾ ਤਿਹੈ ਬੁਝਾਇਆ ਪ੍ਰਭ ਬਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬਰਾ ਨਾਮ ਜਪਾਵੋ ਭਗਤ ਪਾਏ ਤ੍ਰਿਏ ਸੰਸਾਰ ਬਿਨ ਭਗਤੀ ਤਨ ਹੋ ਸੇਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਓਟ ਜਤ ਪਾਏ ਵਿਸ਼ਰਾਮ ਸਕਲ ਦੁੱਖ ਆਹੋ ਵਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮਨ ਤਨ ਅੰਤਰ ਹੀ ਸੁਆਓ ਨੇਤਰ ਉਪੇਗ ਦਰ ਸੁਖ ਹੋਏ ਮਨ ਵਿਖ ਸਾਧ ਚਰਨ ਧੁਜ ਭਗਤ ਜਨਾ ਕੈ ਮਨ ਧਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਸ ਦੀਜਾ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਾਂ ਕਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਬਖਸ਼ਾ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ ਨਾਥ ਨੰਦ ਗੋਬਿੰਦ ਗੋਪਾਲ ਸਰਬ ਘਟਾ ਕਰ ਪਤਪਾਲ ਆਦਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਨਿਧਾਰ ਜੋ ਜੋ ਜਪਿਸ ਹੋਏ ਪਨੀਤ ਭਗਤ ਪਾਏ ਲਾਵੇ ਮਨ ਹੀ ਤਮ ਨਿਰਗੁਣ ਯਾਰ ਨੀਚੇ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਬੈਕੁੰਠ ਮੁਕਤ ਮੁਖ ਪਾਏ ਕਿ ਨਿਮ ਕਰਕੇ ਗੁਣ ਗਾਇਨ ਕਰਾਜ ਭੋਗ ਵਿੜਾਈ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾ ਪ੍ਰਸੰਗੀ ਤ੍ਰਿਸਨਾ ਜਪਤੇ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਧਨਵੰਤ ਹਿਰਦੇ ਵਿਸ਼ੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੋਕ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰੇ ਕਛ ਨਿਸ਼ਟਿਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸੁਮਾਤਾ ਬੈਰ ਵਿਰੋਧ ਕੇ ਸੰਗ ਕੁਮਾਤ ਜਬ ਇਸ ਖਬਰਨ ਚਿਹਨ ਜਪ ਤਬ ਹਰ ਸੋਕੋ ਕਿਸੇ ਪਿਆਪਤ ਜਬ ਆਪਨ ਆਪ ਆਪ ਪਾਰ ਬ੍ਰਮਤਾ ਮੋਹ ਖਾਂ ਕਿਸ਼ੋਭਤ ਭਰਮ ਆਪਨ ਖੇਲਾ ਵਰਤੀ ਜਾਨਾ ਨ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾਂ ਬੰਧ ਮੁਕਤ ਕੋ ਕਿਸ ਕੋ ਗਣੀ ਜਬ ਇੱਕ ਹਰ ਅਗਮ ਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸੁਖਤ ਕਹੋ ਕਿ ਚਠਾਏ ਜਬ ਆਪੇ ਆਪ ਆਪਣੀ ਜੋਤ ਰਹਿ ਤਬ ਕਵ ਨਿਡਰ ਕਮਨ ਕਤ ਡਰੈ ਆਪ ਜਿਲ ਤਾਪ ਕਰਨੇ ਹਰ ਨਾਨਕ ਠਾਕੁਰ ਗਮ ਪਾਰ ਅਵਨਾਸੀ ਸੁਖ ਆਪ ਅਨਾਸਨ ਤਹਿ ਜਨਮ ਰਣ ਕੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ ਜਮਨਾਥ ਨਿਰੰਜਨ ਗੋਚਰ ਗਤ ਤਬ ਕੌਣ ਚੜੀ ਕੁਨ ਬੰਧਨ ਵਾਦੇ ਆਪਨ ਆਪ ਆਪ ਹੀ ਚਰਜਾ ਨਾਨਕ ਆਪਨ ਰੂਪਾਪ ਹੀ ਪ੍ਰਜਾ ਜੈ ਨਿਰਬਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਮਾਨ ਤੇ ਕੌਣ ਕਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਹੋ ਕਿਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੋਗਮ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਖਾ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੁਭਾ ਆਪਣ ਸੰਗ ਮਨਾਏ ਤਬ ਕਮਨ ਮਾਏ ਪਾਪ ਮਿੱਤਰ ਸੁਤ ਭਾਈ जय सर्व कला आपे परवीन तें वेद के देव कहां को ऊंची न जबे अपना पाप उतारे तो शगन शगन कहां विचार है। जय अपन वज अपन अपने इरा तय कौन ठाकुर कौन कहिया चेरा बिस्म बिस्म रहे बिस्माद नानक अपने गत जानू आप। जय अचाल शीत भेद समाया हुआ कसे व्याप्त माया पसको आपे आदि स्त्री गुण का ना ही प्रवे जाए गए के एक भगवंता तय कौन चिंत लागे चिंता। जय अपन आपाप तिहार तय कौन कतय कौन सुनने हारा बहो बेंत ऊच ते ऊचा नानक पसको आपे पहुँचा। जय आप रचो प्रपंच कार्ति गुण में कीनू विस्तार पाप पुन तय पई कहावत को नरक को सुर्ग मुछावत। आल जाल माया जंजाल हो मैं मोह परम पै पार दुख सुख मान अपमान अनक प्रकार की उपख्यान। आपन खेल आप कर देख खेल संकोच तो नानक एक जह भगत भगत तैब जय पसरै पा सार संत प्रताप दोह पा काया पे तनी इनकी सोभान हो बनी। आपे कौतक करे अंत जो जापे रस भोग नरजोग जिस भावे तो सब पन्ना लाभ है जिस भावे तो स्केल खिलाव है बेशुमार थाया गण ते थोले ज्यों बुलावो त्यो नानक दास बोले श्लोक जी जंत के ठाकुरा आपे बर्तन हार नानक को पसरिया दूजा कह दृष्टा राष्ट्रपति। आप कथैब सुनने हार आपे का विस्तार जा तिस भावेता सृष्टि पाए अपने बहाने लय समाये तुम ते बिन नहीं किछ होय अपन सुध सब जगत परोय जा को ब्रह्म जीव आप जय सच नाम सोई जन पाए सो समदर्शी दत्त कविता नानक सकल सृष्ट का जीता। जी जंत्र सब ता के हा दीन दयाल नाथ को ना दिस राख दिस कोई ना मारे सो मोह जिस मनो विसारे तिस तज अवर कहा को जाय सब श्री एक निरंजन राय। जी की जुगत जा का सब हाथ अंतर बाहर जानू साध गुण नार में तपा नानक दास ता बिहार। पूरन पूरे दयाल सब उपर हो कृपाल अपने कर्तव्य जाने आप अंदर जामी रह व्याप। भरत पालय जीन मोह भांत जो जो रचो सुत सिद्ध्यात जिस भाव तिसलय मिलाए भगत करे हर की गुण गाए। मन इंद्र विश्वास कर मान्य करन हार नानक जाने जन लागा हरे कह नाय दिस की आस न बिरथ जाय सेव कौ सेवा बनिया हुकुम मुझ पर बद पाए। स्त्री उपर नहीं विचार जाके मन बसिया निरंकार बंधन तुर पय निर्वैर अंधिन पूजे गुर के पैरे लोक सुखिए पर लोक सुहेले नानक हर प्रभापे मेले। साध संग मेर करो आनंद गुण गाओ पर परमानंद राम नाम दत्त करो विचार दुर्लभ देखा करो उधार अमृत बचन हर के गुण गाओ प्रांतरण का है स्वभाव आठ पर भिखो नेरा मिटे ज्ञान विषय अंधेरा। सुन उपदेश हृदय बसाव मन छ नानक फल पावो हलत पल दे लो स्वा राम नाम अंतर उधार पूरी गुर की पूरी दिखे जिस मन वसित साच परिख्या। मन धन नाम जपोले बुलाए दुख दर्द मन ते पहु जाए सच व्यापार करो व्यापार इधर गहने वह खेप तुम्हारे एक का टेक रखो मन माहे नानक भाव नया बह जाहे। तिस्ते दूर कहाँ को जाए अभ्रह रखन हार थे आए नर पा जपे सकल पाव मिटे प्रभ कृपा ते प्राणी छूटे जिस प्रभ रख कहते सुना ही दुख नाम जपत मन हो सुख। चिंता जाए मिटे अहंकार ते जन को गोए न पहुंचन हार सिर उपर ठांडा गुर सुगरा नानक ताकि कार्य पूरा मत पूरी अमृत जाके दृष्ट दर्शन पे खद उदर श्रेष्ठ। चरण कमल जाके अनुम सफल दर्शन सुंदर हर रूप धन सेवा सेवक प्रवान अंतर जामे पुरख प्रधान जिस मन में सहसो हो निहाल ताक निकट नामत काल। अमर पहे अमरा पद पाया साध संग नानक हर थ्या श्लोक। ज्ञान अंजन गुर दिया ज्ञान धीर विनाश हर कृपा ते संत बेटिया नानक मन प्रकाश। अष्टपदी संत संग अंतर पर बैठा नाम प्रभु काला गा मीठा सकल समग्री एक सकाट मायन करंगना नंद शाहे। नौन दमृत प्रभु का नाम दी ही मैं इसका विश्राम सुन समाधन तैनात कहना जय चर्च विस्मातिन दे कह साहब दिखाए नानक तजन सो जी पाए। सो अंतर सो बाहर आनंद कड़गड़ व्या प्रया भगवंत धरन माह आकाश प्याल सर्वलोक पूर्ण प्रतपाल बंदिन परपत है पार ब्रह्म जय सिया गय तैसा कर्म। पाण पाणी वे संतर माहे चार कुंड दिस समाए तिस्ते बिन नहीं कोठाओ गुर प्रसाद नानक सुख पाओ वेद प्राण से वर्तमान देख सिर सुर निगह तन्मय एक। बाणी प्रभ की सब को बोले आप डोल ना कब हूँ डोले सर्व कला कर खेल खेल मोल न पाइया गुण है मोल सर्व ज्योत में जा के जो तार स्वामी उत्पोत। गुरु प्रसाद परम का नास नानक दिन में होवे साथ संत जना का पेकन सबरम संत जना के हृदय सब धर्म। संत जना सुने शुभ वचन सर्व व्यापी राम संग रचन जिन जाता तिस की ही रह तो सत वचन साधु सब कह जो जो हो सोई सुखमान है कर्ण करावन हर प्रभ जाने। अंतर बसे बाहर पियो ही नानक दर्शन देख सब मोही आप सत किया सब सत तिस प्रभ ते सकली उत्पात तिस भावे ता करे विस्तार तिस भावे ता एक अंकार। ਅਨਿਕਲਾ ਲਖੀ ਨਾ ਜਾਏ ਜਿਸ ਭਾਵ ਤਸਲੇ ਮਿਲਾਏ ਕਵਨ ਕਟ ਕਵਨ ਕਹੀਏ ਦੂਰ ਆਪਿਆ ਪਾ ਭਰਪੂਰ ਅੰਤਰਗਤ ਜਿਸਾਬ ਜਨਾਏ ਨਾਨਕ ਤੇ ਜਨਾ ਬੁਝਾਏ ਸਰਭੂਤ ਆਵਰਦਾਰਾ ਸਰਨੇ ਨਾ ਪਿਕਨ ਹਾਰਾ ਸਗਲ ਸਮਗਰੀ ਜਾਂ ਕਤਨਾਇਆ ਪੁੰਜ ਸਾਹਿਬ ਸੁਨਾ ਮੁਨਜਾਨ ਖੇਲ ਬਣਾਇਆ ਗਿਆ ਕਾਰੇ ਕੀ ਨੀ ਮਾਇਆ ਸਭ ਕਹਿ ਮਦ ਲਿਪਤ ਰਹੇ ਜੋ ਕੁਛ ਕਹਿਣਾ ਸੁਹਾ ਪਿਕ ਹੈ ਆ ਗਿਆ ਵਿਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲਈ ਸਮਾਏ ਸਤੇ ਹੋਈ ਸੁਨਾ ਹੀ ਬਰਾਬਰੇ ਕਹੋ ਕਿਨੇ ਕੁਛ ਕਰਾ ਆਪ ਲਾ ਕਰ ਤੂੰ ਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤਾ ਆਪਣ ਸੰਗਰਾਜ ਤਾਂ ਕੀ ਗਤਮਿਤ ਕਹੀ ਨਾ ਜਾਈ ਦੂਸਰ ਹੋਈ ਤਾਂ ਸੋ ਜੀ ਪਾਏ ਤਿਸ ਕਾ ਕੀ ਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਂ ਜੋ ਜਾਣੇ ਤਿਸ ਦਾ ਸੁਖ ਹੋਇਆ ਮਲਾਇ ਲੈ ਪ੍ਰਭ ਸੋਇਆ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ਼੍ਰੀ ਦੇ ਭਗਵੰਤ ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਸਭ ਜਗ ਚਰਾਏ ਜਨੇ ਆਵਨ ਕਾਏ ਹੈ ਸੋ ਜਨ ਕੇ ਸੰਗਤ ਤੇ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬਹੁਨੇ ਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕਿਉ ਤਰੈ ਚਿੰਦ ਆਸਰਿਤ ਦਿਆ ਕੋਤਰੰਗ ਸਤਜਨਾ ਕੀ ਧੂਰ ਮਨ ਮੰਗਾ ਆਪ ਛੁੱਟ ਬੇਨਤੀ ਕਰੋ ਸਾਧ ਸੰਗ ਗੁਣ ਸਾਗਰ ਤਰੋ ਹਰ ਤਨ ਕੀ ਪਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰ ਕਨਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪਿਓ ਚਿਤ ਚਿਤ ਪੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਅਮਲੀਕ ਲਾਲ ਰਤਨ ਸੁਨਤ ਕੁਮਾਪਤ ਹੋ ਤੋ ਉਦਾਰ ਆਪ ਤਰੈ ਲੋਕਾਂ ਨੇ ਉਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮੱਲਾ ਗਾ ਹਰ ਰੰਗ ਜੈ ਜੈ ਸ਼ਬਦ ਨਾਹਦ ਵਾਜੇ ਸੁਨ ਸੁਨੰਤ ਕਰੇ ਪ੍ਰਭਗਾ ਜੈ ਪ੍ਰਗਟੇ ਗੋਪਾਲ ਮੈਂ ਹਾਥ ਕੇ ਮਾਥੇ ਨਾਨਕ ਕੁਦਰੇ ਤਿਨਕੇ ਸਾਥੇ ਸਰਨ ਜੋਗ ਚੁਣ ਸਰ ਨਹੀਂ ਆਇਆ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਵੈਰ ਪਏ ਸਵਰੇ ਨਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵਾਲ ਜੰਜਾਲ ਵੇ ਘਰਤੇ ਰਹਿਤੇ ਰਾਮ ਨਾਮ ਸੁਨੋ ਸੁਨਾ ਕਹਿਤੇ ਹਰ ਪ੍ਰਸਾਦਿਆ ਪ੍ਰਵਧਾਰੀ ਨਾਨਕ ਨੇ ਵੀ ਖੇਪ ਮਾਰੇ ਪ੍ਰਭ ਕੀ ਉਸਤ ਕਰੋ ਸੰਤ ਮੇਤ ਸਾਵਧਾਨੇ ਕਾ ਗੁਰਚੀਤ ਸੁਖਨਿ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੈ ਸੋਤ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬਾਹਰ ਨਾ ਹੋਵੇ ਆਵਨ ਜਾਨ ਹਰ ਤਨ ਖਾਰਜ ਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਤ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਸ਼ਤਰੂ ਤਤ ਕਾਬੇਤਾ ਸਮਦਰਸ਼ੀ ਇੱਕ ਦੁਸ਼ਟੇਤਾ ਇਹ ਫਲ ਤਿਸ ਜਨ ਕਹਿ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।

ਅਖਾਣੀ ਸਗਲ ਮੰਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਸੇਵਕ ਪਰਿਵਾਰ, ਸਰਦਾਰ ਹਰਦੀਪ ਸਿੰਘ ਅਤੇ ਬੀਬੀ ਕਿਰਨਪ੍ਰੀਤ ਕੌਰ ਜੀ ਵੱਲੋਂ ਬੇਟਾ ਰਾਜਵੀਰ ਸਿੰਘ ਦੀ ਆਤਮਿਕ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਨੇ ਸਤਿਗੁਰ ਦੇ ਚਰਨ ਪਰਸੇ, ਸਤਿਗੁਰ ਕਿਰਪਾ ਕਰਨ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਓ ਰਲ ਕੇ ਨਾ ਸਾਹਿਬਾਣੀ ਜਾਪ ਕਰੀਏ, ਉਪਰੰਤ ਅਰਦਾਸ ਵਿੱਚ ਹਾਜ਼ਰੀ ਲਗਾਉਣੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌਨ ਦਿਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾਪ ਵਾਹਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਜੀ।

ਰਾਹੀਂ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜੈ ਤਾਂ ਹਉ ਮੈਂ ਕਹਿ ਨ ਕੋਏ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਦੀਪ ਸਿੰਘ ਬੀਬੀ ਕਿਰਨਪ੍ਰੀਤ ਕੌਰ ਸਤਿਗੁਰੂ ਤਿਨ੍ਹਾਂ ਦੇ ਸਪੁੱਤਰ ਰਾਜਵੀਰ ਸਿੰਘ ਜੋ ਸਤਿਗੁਰੂ ਜੀ ਹੋ ਮਾਤ ਗਰਭ ਵਿੱਚ ਹੀ ਆਪ ਜੀ ਦੇ ਹੁਕਮ ਸਦਕਾ ਸੰਸਾਰਿਕ ਯਾਤਰਾ ਭੋਗ ਕਰਕੇ ਚਲਾਣਾ ਕਰ ਗਏ ਸਤਿਗੁਰੂ ਜੀ ਹੋ ਆਪ ਜੀ ਦੇ ਚਰਨ ਕਮਲਾਂ ਪਾਸ ਤਿਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਬੱਚੇ ਨੂੰ ਆਤਮਿਕ ਸ਼ਾਂਤੀ ਬਖਸ਼ਣੀ ਪਰਿਵਾਰ ਨੂੰ ਭਾਣਾ ਮੰਨਣ ਦੀਆਂ ਦਾਤਾਂ ਬਖਸ਼ਣੀਆਂ ਆਪਸੀ ਪ੍ਰੇਮ ਇਤਫਾਕ ਬਖਸ਼ਣਾ ਸਤਿਗੁਰੂ ਜੀ ਉਹ ਬੱਚੇ ਨਿਮਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਗੁਰਬਾਣੀ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਕਿਰਪਾਲਤਾ ਕਰਨੀ ਸਮੂਹ ਪਰਿਵਾਰ ਦੇ ਅੰਦਰ ਸੁੱਖ ਸ਼ਾਂਤੀ ਬਖਸ਼ਣੀ ਚੜ੍ਹਦੀ ਕਲਾ ਬਖਸ਼ਣੀ ਸਤਿਗੁਰੂ ਜੀ ਉਹ ਬੱਚੇ ਨੂੰ ਆਤਮਿਕ ਸ਼ਾਂਤੀ ਦੀ ਦਾਤ ਬਖਸ਼ਣੀ ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਰੋ ਕਿਰਪਾ ਸਮੂਹ ਪਰਿਵਾਰ ਹਾਜ਼ਰ ਹਾਜ਼ਰੀਆਂ ਦਰ ਪ੍ਰਵਾਨ ਕਰੋ ਕਰੋ ਕਿਰਪਾ ਸਤਿਗੁਰੂ ਜੀ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚਾ ਹੈ, ਖੋਜ ਸ਼ਬਦ ਮੈਂ ਲੇਹ, ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਏ, ਖੁਆਰ ਹੋਏ ਸਭ ਮਿਲਾਏਂਗੇ, ਬਚੇ ਸ਼ਰਨ ਜੋ ਹੋਏ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਹਰ ਹੁਕਮ ਨਾ ਕੋਏ।

ਦੀ ਧਨਾਸਰੀ ਮਹੱਲਾ ਪੰਜਵਾ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖਿ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖਿ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾਉ ਜੋ ਮੰਗੈ ਠਾਕੁਰ ਅਪਨੇ ਤੇ

ਮੰਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸੱਚ ਹੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਬਹੁਤ ਸਤਿਕਾਰ ਜੋ ਹਰਦੀਪ ਸਿੰਘ ਜੀ, ਬੀਬੀ ਕਿਰਨਪ੍ਰੀਤ ਕੌਰ, ਇਹਨਾਂ ਦੇ ਸਪੁੱਤਰ ਕਾਕਾ ਰਾਜਵੀਰ ਸਿੰਘ, ਜੋ ਸੰਸਾਰਿਕ ਯਾਤਰਾ ਤੋਂ ਪਹਿਲਾਂ ਹੀ ਮਾਤਾ ਦੇ ਉਦਰ ਦੇ ਵਿੱਚ ਹੀ ਸੰਸਾਰ ਤੋਂ ਪਿਆਨਾ ਕਰ ਗਏ, ਤਿਨ੍ਹਾਂ ਨਿਮਿੱਤ ਆਤਮਿਕ ਸ਼ਾਂਤੀ ਦੇ ਲਈ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਗੁਰਬਾਣੀ ਕੀਰਤਨ ਹੋਏ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਬੱਚੇ ਨੂੰ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਆਉਣ ਵਾਲੇ ਸਮੇਂ ਵਿੱਚ ਪਰਿਵਾਰ ਅੰਦਰ ਆਪਸੀ ਪ੍ਰੇਮ, ਇਤਫਾਕ, ਖੁਸ਼ੀਆਂ ਅਤੇ ਖੇੜੇ ਸਤਿਗੁਰੂ ਸਾਹਿਬ ਜੀ ਪ੍ਰਗਟ ਕਰਨ। ਸਤਿਗੁਰੂ ਸਾਹਿਬ ਆਉਣ ਵਾਲਾ ਸਮਾਂ ਸੁਖਾਵਾਂ ਅਤੇ ਸੁਹਾਵਣਾ ਬਖਸ਼ਿਸ਼ ਕਰਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨਾਂ 'ਤੇ ਦੂਰੋਂ ਨੇੜਿਓਂ ਆਈ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਹੁਣ ਸਮਾਗਮ ਦੀ ਸੰਪੂਰਨਤਾ ਹੈ, ਆਪ ਜੀ ਨੇ ਸਮੂਹ ਪਰਿਵਾਰ ਵਾਸਤੇ ਅਰਦਾਸ ਬੇਨਤੀ ਕਰਕੇ ਜਾਣ ਦੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਦੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਗ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖ

ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੁ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ

ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮਾਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੀ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ

ਜਾਣਾ। ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾਉ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ।

ਹਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ

ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧੇ ਆਪੇ ਸ੍ਰੀ

ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ

ਜਿਸਨੂੰ ਤੂੰ ਜਾਣਾਏ ਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ।

ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਏ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁ ਪਨ

ਸੇਵਕ ਸਿੱਖ ਹਮਾਰੇ ਤਾਰੀਏ ਹੈ, ਚੁਨ ਚੁਨ ਸਤਰ ਹਮਾਰੇ ਮਾਰੀਏ ਹੈ। ਆਪ ਹਾਥ ਦੇ ਮੁਝੇ ਉਬਰੀਏ, ਮਰਨ ਕਾਲ ਕਾ ਤ੍ਰਾਸ ਨਿਵਰੀਏ। ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੂ ਕਰੀ ਔਰ ਅੱਛਾ। ਰਾਖ ਲੇ ਹੁਮੋਹ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸਤਨ

ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨਿ ਆਪ ਸਵਾਰੀ, ਸਿਵਕਨ ਕੋ ਸਿਵ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਟੀ ਤੇ ਕੁੰਚਰੇ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧੂਨ ਕੀ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਰ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨਿ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾਣਤ।

ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸੰਕਰੀ ਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ। ਆਵ ਰੱਛਾ ਮੇਰੀ ਤੁਮ ਕਰੋ, ਸਿੱਖੇ ਉਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਨਕਾਤਾ। ਜੇ ਅਸਤੁਜ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ। ਪੁਰਖ ਜਮਨ ਭਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸਤੇ ਤਾ ਹੇ ਉਬਾਰਾ। ਜਿਨ ਨਰ ਨਾਮ ਤਿਉਹਾਰੋ ਕਾਹਾ, ਦਾਰਿਦ ਦੁਸ਼ਟ ਦੁੱਖ ਤੇ ਰਹਾ।

ਹਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸਤੋ ਜਪ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਬਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਾਉ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਹੈ ਸਹਿਸ ਭਣਿਜੈ ਅਰਧ ਸਹਿਸ ਫੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਵਾਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਵੈ ਬਹੁ ਭੇਦ ਕਹੈ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੀ ਬਖਾਨਿਓ ਦੋਹਰਾ

ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹਿ ਕਰਤਾਂ ਤੀਰੇ ਸਭ ਕਿਛੁ ਹੈ ਜਿਸ ਦੇ ਹੀ ਸੋ ਪਾਵੇ ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਹੋ ਜਿਸ ਦੀ ਇਹ ਵਡਿਆਈਆ ਕਹਿ ਨਾਨਕ ਸੁਣ ਹੋ ਸੰਤੋ ਹੋ ਸ਼ਬਦ ਧਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਨ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਛੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੇ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀਂ

ਜਾਹੇ ਸੁਣ ਕੇ ਜਮ ਕੇ ਦੂਤ ਨਾਇ ਤੇਰਾ ਛੱਡ ਜਾਹੇ ਭਵਜਲ ਬਿਕਮ ਸਗਾਹੋ ਗੁਰਸਬ ਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ।

ਸਾਧ ਜਨਾ ਕੈ ਸੰਗ ਭਵਜਲ ਤਾਰੇਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਵਿਦਾਰੇਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ

ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ

सेवक की मनसा पूरी पई, सतगुर ते निर्मल मत लई।

جس کا سا تن لیا ملائے،

परम सम्मान योग चवर शतर तख्त दे मालक वालिए दो जहां रहम तांदे मुजस्मे सतगुरु धन धन श्री गुरु ग्रंथ साहिब सच्चे पातशाह जी दी पावन पवित्र हजूरी अंदर सुभायमान सत्संगी जनों सतगुरु जी की अपार कृपा बख्शिश मेहरामत हुई है। दातार सतगुरां ने अपनी पावन पवित्र हजूरी विच सानू सारियां नू विराजमान होण दा समां बख्शिश कीता है। धन सतगुरु साहिब सच्चे पातशाह जी महाराज, अज दा ये पावन शब्द श्री सुखमनी साहिब जी दी अष्टपदी नंबर 20 दा पदा नंबर 3 है, जिस विच सतगुरु साहिब सच्चे पातशाह जी ने जो निर्णा अज दे इस पावन शब्द राही साडे सन्मुख कीता है, तिस दी विचार अज आपां करनी है। पातशाह दी कृपा करन पावन गुरमत गुरबाणी गुरशब्द विचार सतगुरु जी आप तरस करके करवा लैण। आओ सतगुरु गुरसंगत जी आप जी करो कृपालता, बख्शो असीस, बुलाओ फतेह। वाहिगुरु जी का खालसा, वाहिगुरु जी की फतेह। धन सतगुरु साहिब सच्चे पातशाह जी महाराज, अज दे इस पावन शब्द विच जो पावन उपदेश बख्शिश करके समझाउंदे ने महाराज जी, आरंभता बख्शिश करदे सेवक की मनसा पूरी पई। सतगुरु साहिब महाराज जी का पावन उपदेश इत्थे जिक्र योग है। सतगुरु साहिब महाराज जी कहन लगे सेवक की भाव कि सेवक जिहदे अंदर सेवा प्रथाए तत्पर हो तत्परता होवे, सेवा प्रथाए समर्पण होवे, जिहदा निज करते पुरख की सेवा की प्रथाए समर्पण होवे, जो आग्या दे विच रहण दी जिहड़ी है वह बिरती रखदा होवे, जिहदे कोल यह समर्था है कि सतगुरु साहिब सच्चे पातशाह महाराज जो निर्णा करते ने कि चाकर लगे चाकरी जे चलै खसमै पाए। महाराज कहन लगे एक चाकर की सेवा तो लगती प्रवान तां हुंदी है जे वह खसम के अनुसार मालक के अनुसार चलता है। तो सतगुरु साहिब महाराज जी ने जिक्र करके समझा दिता सेवक की मनसा पूरी पई। सतगुरु श्री गुरु ग्रंथ साहिब महाराज कहन लगे जो मनसा है, मनसा का अर्थ है मन की इच्छा अनुसार, जो मन की इच्छा है, जो मन की आकांक्षा है, जो मन की एकाग्रता है। सतगुरु साहिब महाराज जी कहन लगे सेवक की मनसा पूरी पई, सतगुर ते निर्मल मत लई। सतगुरु दी जिक्र करदे कि सेवक जिहड़ा है उहदे मन की इच्छा की पूर्ति हो गई है। वो पूर्ति की हुई है, महाराज कहन लगे सतगुर ते निर्मल मत लई, सतगुरु तो निर्मल मत प्राप्त की। निर्मल का अर्थ है मैल तो रहत, जिथे मैल जिथे मलिनता नहीं है, जिथे रोग नहीं है, जिथे वासना नहीं है, जिथे किसी ना किसी प्रथाई ईरखा जा द्वैख नहीं है, मतलब प्रस्ती नहीं है, निर्मल मत है।
ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਸਾਨੂੰ ਜ਼ਿਕਰ ਕਰਕੇ ਸਮਝਾਉਣ ਦਾ ਨਿਰਣਾ ਕਰਦੇ। ਸਤਿਗੁਰੂ ਸਾਹਿਬ ਕਹਿਣਗੇ, ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ। ਮਹਾਰਾਜ ਕਹਿਣਗੇ, ਸੇਵਕ ਦੀ ਇੱਛਾ ਮਨਸਾ ਭਾਵਨਾ ਪੂਰਤੀ ਹੋ ਗਈ ਹੈ, ਸਤਿਗੁਰੂ ਤੋਂ ਨਿਰਮਲ ਮਤ ਪ੍ਰਾਪਤ ਕਰ ਲਈ ਹੈ। ਅਤੇ ਨਿਰਮਲ ਮਤ ਕੀ ਹੈ? ਨਿਰਮਲ ਮਤ ਦਾ ਅਰਥ ਕਿ ਜਿਸ ਮਤ ਵਿੱਚ ਵੈਰ ਵਿਰੋਧ ਵਾਲੀ ਭਾਵਨਾ ਨਾ ਹੋਵੇ, ਜਿਸ ਮਤ ਵਿੱਚ ਕਿਸੇ ਵੀ ਰੂਪ ਦੇ ਵਿੱਚ ਵਿਕਾਰ ਨਾ ਚੱਲਦੇ ਹੋਣ, ਇੱਛਾ ਆਕਾਂਕਸ਼ਾ ਨਾ ਚੱਲਦੀ ਹੋਵੇ, ਇਹ ਨਿਰਮਲ ਮਤ ਹੈ। ਅਤੇ ਸਤਿਗੁਰੂ ਜੀ ਨੇ ਕਿਹਾ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਮਹਾਰਾਜ ਜੀ ਕਹਿੰਦੇ, ਜਿਸ ਨੂੰ ਸਤਿਗੁਰੂ ਸਾਹਿਬ ਜੀ ਦੀ ਮਤ ਆ ਜਾਏ ਸੋ ਸਤਿਗੁਰ ਮਾਹੇ ਸਮਾਨਾ। ਉਹ ਸਤਿਗੁਰੂ ਦੇ ਵਿੱਚ ਸਮਾਨਾ ਦਾ ਅਰਥ ਹੈ ਸਮਾ ਗਿਆ ਹੈ, ਉਹ ਲੀਨ ਹੋ ਗਿਆ ਹੈ, ਇਕਾਗਰਤਾ ਪ੍ਰਗਟ ਹੋ ਗਈ ਹੈ ਜੀਵਨ ਵਿੱਚ। ਅਤੇ ਸਤਿਗੁਰੂ ਸਾਹਿਬ ਅੱਗੇ ਜ਼ਿਕਰ ਕਰਦਿਆਂ ਨਿਰਣਾ ਕਰਕੇ ਸਮਝਾਉਂਦੇ ਕਿ ਜਨ ਕੋ ਪ੍ਰਭ ਹੋਇਓ ਦਿਆਲ। ਕਹਿੰਦੇ ਨੇ, ਜਨ ਜਿਹੜਾ ਸੇਵਕ ਹੈ, ਸਭ ਤੋਂ ਪਹਿਲਾਂ ਤਾਂ ਸੇਵਕ ਦੀ ਪਰਿਭਾਸ਼ਾ ਆਪਾਂ ਇਹ 'ਤੇ ਵਿਚਾਰਨ ਦਾ ਯਤਨ ਕਰੀਏ ਕਿ ਜਿਹੜਾ ਸੇਵਾਦਾਰ ਹੈ, ਸੇਵਕ ਹੈ। ਸਤਿਗੁਰੂ ਜੀ ਨੇ ਇਹ ਜ਼ਿਕਰ ਕੀਤਾ ਕਿ ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋਂ ਪੇਦੂਣਾ ਖਾਏ। ਸ੍ਰੇਸ਼ਟ ਮਤ ਦੀ ਪ੍ਰਾਪਤੀ ਹੈ। ਮਹਾਰਾਜ ਕਹਿਣਗੇ, ਜੀਵਨ ਵਿੱਚ ਮੁਨਾਫਾ ਉਹਦੇ ਜੀਵਨ ਵਿੱਚ ਸੇਵਾ ਕਰਕੇ ਵੱਡਾ ਹੈ, ਪਰ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਸੇਵਾਦਾਰ ਬਣ ਕੇ ਜੇ ਬਰਾਬਰੀ ਸਤਿਗੁਰੂ ਦੀ ਕਰੇ, ਮਾਲਕ ਦੀ ਕਰੇ, ਨਿਰੰਕਾਰ ਦੀ ਕਰੇ, ਤਾਂ ਸਤਿਗੁਰੂ ਜੀ ਕਹਿਣ ਲੱਗੇ, ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਗਿਰਾਵਟ ਆਉਂਦੀ ਰਹਿੰਦੀ ਹੈ। ਵਜੋਹ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਜੀਵਨ ਦੇ ਵਿੱਚ ਉਹਦੇ ਮੁੱਖ ਦੇ ਉੱਪਰ ਜਿਹੜਾ ਉਹ ਪਾਣਾ, ਪਾਣਾ ਦਾ ਅਰਥ ਹੈ ਜੁੱਤੀ, ਭਾਵ ਉਹਦੇ ਮੁੱਖ ਦੇ ਉੱਪਰ ਜੁੱਤੀਆਂ ਲੱਗਦੀਆਂ ਹਨ, ਭਾਵ ਕਿਹਦੇ, ਜਿਹੜਾ ਮਾਲਕ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ। ਮਹਾਰਾਜ ਕਹਿਣਗੇ, ਸੇਵਾਦਾਰ ਦਾ ਅਰਥ ਹੀ ਇਹ ਹੈ ਕਿ ਸੇਵਕ ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਸਮਰਪਣ ਭਾਵਨਾ ਦੇ ਵਿੱਚ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ। ਅਤੇ ਇੱਥੇ ਜਿਹੜਾ ਹੈ ਨਾਲ ਹੀ ਨਿਰਮਲ ਮਤ ਕੀ ਹੈ? ਸਤਿਗੁਰੂ ਸਾਹਿਬ ਜੀ ਦੀ ਮਤ ਆਪਾਂ ਗੁਰਮਤ ਦੇ ਆਧਾਰ ਦੇ ਉੱਪਰ ਇੱਕ ਕਵਿਤ ਆਪ ਜੀ ਦੇ ਸਨਮੁਖ ਵਿਚਾਰਿਆ ਸੀ, ਜਿੱਥੇ ਆਪਾਂ ਵਾਂਸ ਦੀ ਉਦਾਹਰਣ ਅਤੇ ਆਪਾਂ ਚੰਦਨ ਦੇ ਬੂਟੇ ਦੀ ਉਦਾਹਰਣ ਦਿੱਤੀ ਸੀ। ਉਹ ਸਾਰਾ ਨਿਰਣਾ ਆਪਾਂ ਜਿਹੜਾ ਸੀ ਉਹ ਆਪਣੇ ਜੀਵਨ ਦੇ ਅੰਦਰ ਪ੍ਰਗਟ ਕੀਤਾ ਸੀ, ਪ੍ਰਤੱਖ ਕੀਤਾ ਸੀ, ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਜਨ ਕੋ ਪ੍ਰਭ ਹੋਇਓ ਦਿਆਲ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਜਨ, ਜਨ ਦਾ ਅਰਥ ਹੈ ਸੇਵਾਦਾਰ। ਜਨ ਕੋ ਪ੍ਰਭ ਹੋਇਓ ਦਿਆਲ, ਜਨ ਸੇਵਾਦਾਰ ਦੇ ਉੱਪਰ ਨਿਰੰਕਾਰ ਆਪਣੀ ਦਿਆਲਤਾ ਕਰਦਾ, ਆਪਣੀ ਕਿਰਪਾ ਕਰਦਾ ਹੈ, ਆਪਣੀ ਮਿਹਰਾਮਤ ਕਰਦਾ ਹੈ। ਕੌਣ? ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਇਸ ਜੀਵਨ ਦੇ ਵਿੱਚ ਜਨ ਕੋ ਪ੍ਰਭ ਹੋਇਓ ਦਿਆਲ, ਜਨ ਸੇਵਾਦਾਰ ਦੇ ਉੱਪਰ ਉਹ ਅਕਾਲ ਪੁਰਖ ਕਿਰਪਾ ਕਰਦਾ ਹੈ, ਮਿਹਰਾਮਤ ਕਰਦਾ ਹੈ। ਸੇਵਕ ਕੀਨੋ ਸਦਾ ਨਿਹਾਲ। ਮਹਾਰਾਜ ਜੀ ਕਹਿੰਦੇ, ਆਪਣੇ ਸੇਵਕ ਨੂੰ ਉਹ ਨਿੱਜ ਕਰਕੇ, ਆਤਮਿਕ ਅਵਸਥਾ ਕਰਕੇ ਨਿਹਾਲ ਕਰਦਾ ਹੈ। ਮਹਾਰਾਜ ਜੀ ਨੇ ਜਿੱਥੇ ਜ਼ਿਕਰ ਕੀਤਾ ਕਿ ਸੇਵਕ ਕੀਨੋ ਸਦਾ ਨਿਹਾਲ, ਨਿਹਾਲ ਦਾ ਅਰਥ ਹੈ ਪ੍ਰਸੰਨ, ਤ੍ਰਿਪਤ ਕਰ ਦੇਣਾ, ਆਤਮਿਕ ਅਵਸਥਾ ਕਰਕੇ ਭਰ ਦੇਣਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ, ਸੇਵਕ ਕੀਨੋ ਸਦਾ ਨਿਹਾਲ, ਆਪਣੇ ਸੇਵਾਦਾਰ ਨੂੰ ਆਤਮਿਕ ਤਲ 'ਤੇ ਨਿਹਾਲ ਕੀਤਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ, ਸੇਵਾਦਾਰ ਦਾ ਨਿਰਣਾ, ਸੇਵਾਦਾਰ ਦੀ ਪ੍ਰਵਾਨਗੀ ਹੀ ਤਾਂ ਹੈ ਜੇ ਉਹਦੇ ਅੰਦਰ ਸੇਵ ਕੀਤੀ ਸੰਤੁਖ ਹੈ, ਜਿਨੀ ਸੱਚੋ ਸੱਚ ਧਿਆਇਆ। ਸੇਵਾਦਾਰ ਕੌਣ ਹੈ? ਸੇਵਾਦਾਰ ਉਹ ਹੈ ਜਿਹਦੇ ਕੋਲ ਸੇਵਾ ਕਰਦਿਆਂ ਸੰਤੋਖ ਹੈ।

ਪਰ ਕਹਿਣ ਲੱਗੇ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਮਹਾਰਾਜ ਜੀ ਕਹਿੰਦੇ ਉਹਨੇ ਕਦਮਾਂ ਦੇ ਵਿੱਚ ਇੰਨੀ ਕੁ ਪਵਿੱਤਰਤਾ ਧਾਰਨ ਕਰ ਲਈ ਕਿ ਉਹਦਾ ਕਦਮ ਮਾੜੇ ਪਾਸੇ ਤੁਰਦਾ ਹੀ ਨਹੀਂ, ਮਾੜੇ ਪਾਸੇ ਉਹਦਾ ਕਦਮ ਜਿਹੜਾ ਹੈ ਉਹ ਇੱਕ ਰੱਤੀ ਭਰ ਵੀ ਤੁਰਦਾ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਉਹਨੇ ਸੱਚੀ ਕ੍ਰਿਤ ਕਰਕੇ ਧਰਮ ਦੀ ਕਮਾਈ ਕੀਤੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਇਹ ਅਵਸਥਾ ਕਿ ਉਨੀ ਮੰਦੇ ਪੈਰ ਨਾ ਰੱਖਿਓ, ਮੰਦਾ ਕਦਮ ਮਾੜੇ ਰਸਤੇ ਦੇ ਉੱਪਰ ਕੁਸੰਗਤ ਵਾਲੇ ਪਾਸੇ, ਜਾਂ ਜਿੱਥੇ ਸਤਿਗੁਰੂ ਜੀ ਨੇ ਕਿਹਾ ਬਾਸ ਕਿ ਉਹ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ, ਇਸ ਪਾਸੇ ਉਹਨੇ ਧਿਆਨ ਨਹੀਂ ਦਿੱਤਾ ਬਿਲਕੁਲ, ਇਸ ਪਾਸੇ ਉਹਨੇ ਦੂਰੀ ਬਣਾ ਕੇ ਰੱਖੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਜ਼ਿਕਰ ਕਰਦੇ ਕਹਿੰਦੇ ਉਨੀ ਮੰਦੇ ਪੈਰ ਨਾ ਰੱਖਿਓ, ਉਹਨੇ ਮੰਦੇ ਕਦਮ ਜਾਂ ਮਾੜੇ ਰਸਤੇ ਦੇ ਉੱਪਰ ਇੱਕ ਵੀ ਆਪਣਾ ਕਦਮ ਜਿਹੜਾ ਹੈ ਉਹ ਰੱਖਿਆ ਨਹੀਂ। ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਸੁਕ੍ਰਿਤ ਦਾ ਅਰਥ ਹੈ ਸੱਚੀ ਕ੍ਰਿਤ, ਸੱਚੀ ਕ੍ਰਿਤ ਜਿਹੜੀ ਹੈ, ਭਾਵ ਸੱਚੀ ਕ੍ਰਿਤ ਦਾ ਅਰਥ ਕੀ ਹੈ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਸੁਕ੍ਰਿਤ ਸ੍ਰੇਸ਼ਟ ਕ੍ਰਿਤ ਜਿਹੜੀ ਸੱਚ ਦੇ ਆਧਾਰਿਤ ਹੋਵੇ, ਜਿਹੜੀ ਕਿਰਤ ਵਿੱਚ ਬੇਈਮਾਨੀ ਨਾ ਹੋਵੇ, ਜਿਹੜੀ ਕਿਰਤ ਦੇ ਵਿੱਚ ਕੇਵਲ ਅਤੇ ਕੇਵਲ ਸੱਚ ਟਿਕਿਆ ਹੋਵੇ। ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ, ਉਹਨੇ ਆਪਣਾ ਸੰਬੰਧ ਦੁਨੀਆ ਦੇ ਰੁਝੇਵਿਆਂ ਵਾਲੇ ਪਾਸਿਓਂ ਤੋੜ ਲਿਆ ਹੈ। ਸੇਵਾਦਾਰ ਕੌਣ? ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ। ਅੰਨ ਪਾਣੀ ਦਾ ਅਰਥ ਹੈ ਕਿ ਉਹਨੇ ਪ੍ਰਸ਼ਾਦੇ ਦੇ ਉੱਪਰ ਅਕੀਦਾ ਨਹੀਂ ਰੱਖਿਆ ਹੈ। ਉਹ ਜੀਵਨ ਦੇ ਅੰਦਰ ਉਹਦਾ ਭਰੋਸਾ ਜਿਹੜਾ ਹੈ, ਵਿਸ਼ਵਾਸ ਸਤਿਗੁਰੂ ਸਾਹਿਬ ਜੀ ਦੇ ਉੱਪਰ ਬਹੁਤ ਹੈ, ਅਕੀਦਾ। ਮਹਾਰਾਜ ਕਹਿਣਗੇ ਉਹਨੇ ਦੁਨੀਆ ਤੋੜੇ ਬੰਧਨਾ, ਉਹਨੇ ਦੁਨੀਆ ਵਾਲੇ ਪਾਸਿਓਂ ਬੰਧਨ ਤੋੜ ਕੇ ਅੰਨ ਪਾਣੀ ਥੋੜ੍ਹਾ ਖਾਇਆ। ਅੰਨ ਪਾਣੀ ਥੋੜ੍ਹਾ ਖਾਣ ਦਾ ਅਰਥ ਕਿ ਉਹਨੇ ਖਾਣ ਦੀ ਲਾਲਸਾ ਦੇ ਉੱਪਰ ਸੁਰਤ ਨਹੀਂ ਰੱਖੀ ਹੋਈ ਹੈ। ਥੋੜ੍ਹਾ ਖਾਣਾ, ਥੋੜ੍ਹਾ ਖਾਣਾ ਅਤੇ ਥੋੜ੍ਹਾ ਜੀਵਨ ਦੇ ਵਿੱਚ ਸੌਣਾ, ਇਹ ਉਹਦੇ ਜੀਵਨ ਦੀ ਇੱਕ ਨਿਸ਼ਾਨੀ ਹੈ। ਅਤੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਅਗਲੀ ਅਵਸਥਾ ਹੈ, ਅੰਨ ਪਾਣੀ ਥੋੜ੍ਹਾ ਖਾਇਆ ਤੂੰ ਬਖਸ਼ੀ ਸੀ ਅਗਲਾ। ਫਿਰ ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਉਹਨਾਂ ਦੇ ਉੱਪਰ ਸ੍ਰੇਸ਼ਟ ਬਖਸ਼ਿਸ਼ ਕਰਦਾ ਹੈ, ਨਿੱਤ ਦੇਵੈ ਚੜ੍ਹੈ ਸਵਾਇਆ। ਅਗਲੀ ਅਵਸਥਾ ਵਿੱਚ ਮਹਾਰਾਜ ਕਹਿਣ ਲੱਗੇ ਉਹਨੂੰ ਕਰਤਾ ਪੁਰਖ ਔਰ ਦੂਣ ਸਵਾਈਆਂ ਦਾਤਾਂ ਨਾਲ ਨਿਵਾਜ ਕੇ ਝੋਲੀ ਭਰ ਦਿੰਦਾ ਹੈ। ਅਤੇ ਨਾਲ ਇਹ ਵੀ ਸਤਿਗੁਰੂ ਸਾਹਿਬ ਜੀ ਨੇ ਅਵਸਥਾ ਸਾਨੂੰ ਸਮਝਾ ਦਿੱਤੀ ਕਿ ਜਦੋਂ ਅਸੀਂ ਇਸ ਪਾਸੇ ਤੁਰਨ ਦਾ ਜ਼ਿਕਰ ਆਪਣੇ ਮਨ ਵਿੱਚ ਅਭਿਆਸ ਕਰਦੇ ਹਾਂ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਤੂੰ ਬਖਸ਼ੀਸੀ ਅਗਲਾ ਨਿੱਤ ਦੇਵੈ ਚੜ੍ਹੈ ਸਵਾਇਆ ਵਡਿਆਈ, ਵੱਡਾ ਪਾਇਆ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਵਡਿਆਈ ਉਸ ਕਰਤੇ ਪੁਰਖ ਦੀ ਵਡਿਆਈ ਕਰਕੇ ਵੱਡੇ ਦੀ ਪ੍ਰਾਪਤੀ ਕਰ ਲਿਆ, ਵੱਡਾ ਪ੍ਰਾਪਤ ਕਰ ਲਿਆ, ਵੱਡਾ ਅਕਾਲ ਪੁਰਖ ਨਿਰੰਕਾਰ। ਅੱਗੇ ਇਸ ਗੱਲ ਦਾ ਜ਼ਿਕਰ ਆਪਾਂ ਕਰ ਰਹੇ ਹਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਕਿਹਾ ਸੇਵਕ ਕਿਨੋ ਸਦਾ ਨਿਹਾਲ। ਸੇਵਾਦਾਰ ਕੌਣ ਹੈ? ਸਤਿਗੁਰੂ ਜਿਹਦੇ ਉੱਪਰ ਉਹ ਆਪ ਮਿਹਰਾਮਤ ਕਰ ਦੇਣ, ਉਹਨੂੰ ਆਤਮਿਕ ਜੀਵਨ ਕਰਕੇ ਨਿਹਾਲ ਕਰ ਦਿੰਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ 'ਤੇ ਬਿਰਾਜਮਾਨ ਨੇ, ਅਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਟਿਕਾਣਾ ਹੋਣ ਕਰਕੇ ਇੱਥੇ ਬੇਅੰਤ ਸੰਗਤਾਂ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ। ਇੱਥੇ ਇੱਕ ਟੋਲਾ ਆਇਆ ਹੈ ਸਖੀ ਸਰਵਰੀਆਂ ਦਾ, ਇਹਨਾਂ ਨੇ ਅਗਾਂਹ ਨਿਗਾਹੇ ਜਾਣਾ ਸੀ ਅਤੇ ਸਖੀ ਸਰਵਰੀਆਂ ਦੇ ਟੋਲੇ ਨੇ ਆਣ ਕੇ ਪਤਾ ਕੀ ਕੀਤਾ ਕਿ ਸਖੀ ਸਰਵਰੀਆਂ ਦਾ ਸਾਰਾ ਜਿੰਨਾ ਵੀ ਟੋਲਾ ਇਕੱਠਾ ਹੋ ਕੇ ਆਇਆ ਸੀ ਉਹ ਸਾਰਿਆਂ ਨੇ ਫੈਸਲਾ ਕੀਤਾ ਵੀ ਰਾਤ ਆਪਾਂ ਕਿਸੇ ਸਰਾਂ ਵਿੱਚ ਕੱਟੀਏ ਅਤੇ ਅਗਲੇ ਰਸਤੇ 'ਤੇ ਫਿਰ ਕੱਲ੍ਹ ਨੂੰ ਤੁਰ ਪਾਂਗੇ। ਸਾਰਿਆਂ ਨੇ ਫੈਸਲਾ ਕੀਤਾ ਪਰ ਹੁਣ ਰਹਿਣ ਬਸੇਰਾ ਇੱਕ ਹੀ ਦਿਸ ਰਿਹਾ ਸੀ, ਉਹ ਸੀ ਅੰਮ੍ਰਿਤਸਰ ਦੀ ਧਰਤੀ, ਦਰਬਾਰ ਸਾਹਿਬ ਦਾ ਪਾਵਨ ਅਸਥਾਨ ਜੋ ਤਿਆਰੀ ਹੋ ਰਹੀ ਸੀ, ਹਰਿਮੰਦਰ ਸਾਹਿਬ ਦੀ ਉਸਾਰੀ ਹੋ ਰਹੀ। ਇਹ ਟੋਲਾ ਆਣ ਕੇ ਇੱਥੇ ਟਿਕ

ਇੱਥੇ ਰਹਿਣ ਵਾਸਤੇ ਸਥਾਨ, ਛਕਣ ਵਾਸਤੇ ਪ੍ਰਸ਼ਾਦਾ, ਸਾਰਾ ਪ੍ਰਬੰਧ ਬੜਾ ਸੋਹਣਾ ਲੱਗਾ। ਸੇਵਾਦਾਰ ਇਕਾਗਰ ਹੋ ਕੇ ਸੇਵਾ ਕਰ ਰਹੇ, ਹਰੇਕ ਸੇਵਕ ਆਪੋ ਆਪਣੀ ਜ਼ਿੰਮੇਵਾਰੀ ਸਮਝਦਾ ਪਿਆ ਹੈ। ਏਡਾ ਵੱਡਾ ਅਤੇ ਮਨ ਦੀ ਇਕਾਗਰਤਾ ਵਾਲਾ ਸਥਾਨ ਜਿੱਥੇ ਹਰੇਕ ਸਿੱਖ ਇਹ ਨਹੀਂ ਸੀ ਵੇਖ ਰਿਹਾ ਜਾਤ ਬਰਾਦਰੀ ਕੀ ਹੈ, ਧਰਮ ਕੀ ਹੈ, ਬਸ ਸੇਵਾਦਾਰੀ ਕੀਤੀ ਜਾ ਰਹੀ ਸੀ। ਸੇਵਕ ਬਣ ਕੇ ਸੇਵਾਦਾਰ ਹਰੇਕ ਜਿਹੜਾ ਸੀ ਉੱਥੇ ਖੜ੍ਹਾ ਸੀ ਮਦਦ ਕਰਨ ਵਾਸਤੇ। ਇੱਥੇ ਇਹ ਜਥੇ ਦੇ ਵਿੱਚ ਇੱਕ ਵਿਅਕਤੀ ਹੈ ਜਿਹਦਾ ਨਾਮ ਹੈ ਤੀਰਥਾ। ਇਹ ਦੁਆਬੇ ਦੀ ਧਰਤੀ ਦਾ ਇੰਚਾਰਜ ਹੈ। ਜਿੰਨੇ ਦੁਆਬੇ ਵਿੱਚ ਸਖੀ ਸਰਵਰੀਆਂ ਦੀਆਂ ਕਬਰਾਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਕਬਰਾਂ ਇਹਦੇ ਅਧੀਨ ਸੀ। ਅਤੇ ਇੱਥੋਂ ਤੱਕ ਕਿ ਇਹ ਜਿਹੜਾ ਆਪ ਵੀ ਇਹਦਾ ਸੰਬੰਧ ਸੀ, ਇਹਦੇ ਆਪਣੇ ਘਰ ਵਿੱਚ ਕਬਰਾਂ ਸਨ, ਲੋਕ ਇਹਦੇ ਘਰ ਮੱਥਾ ਟੇਕਣ ਆਉਂਦੇ, ਅਤੇ ਇਲਾਕੇ ਦਾ ਚੌਧਰੀ ਸੀ, ਨਗਰ ਦਾ ਚੌਧਰੀ ਸੀ, ਮੰਝ ਕੀ ਇਲਾਕਾ ਸੀ। ਅਤੇ ਭਾਈ ਤੀਰਥਾ ਜਿਹੜਾ ਹੈ ਇਹਨੇ ਰਾਤ ਰੁਕ ਕੇ ਸਾਰਾ ਭ੍ਰਮਣ ਕੀਤਾ, ਆਸੇ ਪਾਸੇ ਧਿਆਨ ਦਿੱਤਾ, ਅਤੇ ਜਦੋਂ ਐਡਾ ਸੋਹਣਾ ਪ੍ਰਬੰਧ ਵੇਖਿਆ, ਰਾਤ ਸੌਂ ਕੇ ਬਤੀਤ ਕੀਤੀ, ਅਗਲਾ ਦਿਨ ਚੜ੍ਹਿਆ, ਪ੍ਰਸ਼ਾਦ ਪਾਣੀ ਛਕਿਆ, ਦੁਪਹਿਰ ਹੋ ਗਈ, ਅਤੇ ਉੱਥੋਂ ਜਾਣ ਨੂੰ ਮਨ ਨਾ ਕਰੇ, ਇਕਾਗਰਤਾ ਬਣੀ। ਉੱਥੇ ਸਾਰੇ ਦੇ ਸਾਰੇ ਜਿੰਨੇ ਗੁਰਸਿੱਖ ਸੇਵਾ ਕਰ ਰਹੇ ਸੀ ਅਤੇ ਉਹਨਾਂ ਨੂੰ ਕਹਿੰਦੇ ਆ ਵੀ ਇੱਥੋਂ ਦਾ ਪ੍ਰਬੰਧਕ ਕੌਣ ਹੈ, ਜਿਹੜਾ ਇੱਥੋਂ ਦਾ ਮੁਖੀ ਹੈ ਉਹ ਕੌਣ ਹੈ। ਗੁਰਸਿੱਖਾਂ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਪੰਜਵੀਂ ਜੋਤ ਗੁਰੂ ਅਰਜਨ ਦੇ ਮਹਾਰਾਜ, ਉਹ ਇਸ ਧਰਤੀ ਦੇ ਮਾਲਕ ਨੇ, ਇਸ ਸਥਾਨ ਦੇ ਮਾਲਕ ਨੇ। ਉਹਨਾਂ ਕਿਹਾ ਕਿ ਮਿਲਣਾ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਤੁਹਾਡੇ ਅੰਦਰ ਐਡੀ ਸੇਵਾ ਭਾਵਨਾ, ਐਡਾ ਸਤਿਕਾਰ ਤੁਸੀਂ ਆਏ ਹੋਏ ਦਾ ਕਰਦੇ ਹੋ, ਮਿਲਣਗੇ ਕਿੱਥੇ? ਉਹ ਕਹਿੰਦੇ ਜੀ ਸਮਾਂ ਹੁਣ ਦੁਪਹਿਰ ਦਾ ਹੋ ਗਿਆ, ਦੀਵਾਨ ਦੀ ਤੇ ਸਮਾਪਤੀ ਹੋ ਗਈ, ਹੁਣ ਸਤਿਗੁਰੂ ਸਾਹਿਬ ਇੱਥੇ ਕਿਤੇ ਸੇਵਾ ਕਰ ਰਹੇ ਹੋਣਗੇ। ਜਦੋਂ ਪਤਾ ਕੀਤਾ ਵੀ ਸਤਿਗੁਰੂ ਸਾਹਿਬ ਜੀ ਕਿੱਥੇ ਨੇ, ਅਤੇ ਉਸ ਵਕਤ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਈ ਹੋਈ ਸੰਗਤ ਦੇ ਜੋੜੇ ਝਾੜ ਰਹੇ ਸਨ, ਜੋੜਿਆਂ ਦੀ ਸੇਵਾ ਕਰ ਰਹੇ। ਇਸ ਗੱਲ ਦਾ ਜ਼ਿਕਰ ਜਿਸ ਵਕਤ ਆਪਾਂ ਜ਼ਿਕਰ ਕਰਦੇ ਹਾਂ, ਡਾਕਟਰ ਰੂਪ ਸਿੰਘ ਹੁਣਾਂ ਨੇ ਆਪਣੀ ਕਿਤਾਬ ਵਿੱਚ ਵੀ ਕੀਤਾ। ਉਹਨਾਂ ਇਸ ਗੱਲ ਦਾ ਵੀ ਨਿਰਣਾ ਕਰਕੇ ਕਿਹਾ ਕਿ ਜਦੋਂ ਪਤਾ ਲੱਗਾ ਵੀ ਸਤਿਗੁਰੂ ਸਾਹਿਬ ਜੋੜਿਆਂ ਦੀ ਸੇਵਾ, ਉਸੇ ਵੇਲੇ ਇਹ ਤੀਰਥਾ ਉਹਨਾਂ ਨੂੰ ਮਿਲਣ ਵਾਸਤੇ ਤੁਰਦਾ, ਕੀ ਵੇਖਦਾ ਵੀ ਐਡੀ ਵੱਡੀ ਸੰਸਥਾ ਦਾ ਮੁਖੀ ਅਤੇ ਸੰਗਤ ਦੇ ਜੋੜਿਆਂ ਦੀ ਸੇਵਾ ਵਿੱਚ ਰਹੇ, ਸਤਿਗੁਰੂ ਸਾਹਿਬ ਜੀ ਦੀ ਸੰਗਤ ਕੀਤੀ, ਨਮਸਕਾਰ ਕੀਤੀ, ਸਤਿਕਾਰ ਕੀਤਾ ਸਤਿਗੁਰੂ ਦਾ, ਭਾਵਨਾ ਦੇ ਵਹਿਣ ਵਿੱਚ ਤੁਰ ਕੇ ਕਹਿੰਦਾ ਵੀ ਮੈਨੂੰ ਆਪਣੀ ਸਿੱਖੀ ਦੇ ਦਿਓ, ਮੈਨੂੰ ਆਪਣਾ ਸਿੱਖਿਆਰਥੀ ਬਣਾ ਦਿਓ, ਮੈਨੂੰ ਆਪਣੀ ਸਿੱਖੀ ਦੀ ਦਾਤ ਦੇ ਦਿਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ, ਨਾਮ ਕੀ? ਕਹਿੰਦਾ ਜੀ ਤੀਰਥਾ। ਮਹਾਰਾਜ ਕਹਿਣਗੇ ਤੀਰਥੇ, ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਤੇਰੇ ਕੋਲ ਅਜੇ ਸਖੀ ਸਰਵਰੀਆਂ ਦੀ ਸਿੱਖਿਆ ਹੈ, ਜਿੰਨਾ ਚਿਰ ਉਹ ਨਹੀਂ ਨਿਕਲਦੀ ਉਨਾ ਚਿਰ ਤੱਕ ਤੇਰੇ ਜੀਵਨ ਵਿੱਚ ਸਿੱਖੀ ਨਹੀਂ ਆ ਸਕਦੀ। ਉਹਨੇ ਕਿਹਾ ਮਹਾਰਾਜ ਮੈਂ ਤਿਆਗ ਦਿਆਂਗਾ। ਸਤਿਗੁਰੂ ਕਹਿੰਦੇ ਐਡਾ ਸੌਖਾ ਨਹੀਂ, ਪਰਖ ਦੀ ਘੜੀ ਹੈ, ਅਤੇ ਪਰਖ ਦੀ ਘੜੀ ਦੇ ਵਿੱਚੋਂ ਪਾਰ ਹੋਣਾ ਭਾਈ ਮੰਝ ਬੜਾ ਔਖਾ ਹੀ, ਐਵੇਂ ਭੁਲੇਖੇ ਵਿੱਚ ਨਾ ਰਹਿ ਜਾਈਂ ਕਿਤੇ। ਪਰਖ ਦੀ ਘੜੀ ਵਿੱਚੋਂ ਪਾਰ ਹੋਣਾ ਕਸਵੱਟੀ ਬੜੀ ਔਖੀ ਹੈ। ਉਹਨੇ ਕਿਹਾ ਜੀ ਨਹੀਂ ਮਹਾਰਾਜ, ਵੀ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਸਤਿਗੁਰੂ ਕਹਿਣਗੇ ਜਾ ਫਿਰ ਅੱਜ ਤੋਂ ਬਾਅਦ ਕਬਰਾਂ ਦਾ ਖਹਿੜਾ ਛੱਡ, ਜਿੱਦਣ ਸਿੱਖੀ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਏਗਾ ਉਦਣ ਸੱਦ ਲਾਂਗੇ। ਅਤੇ ਭਾਈ ਤੀਰਥਾ ਜਿਹਨੂੰ ਇਤਿਹਾਸ ਨੇ ਲਿਖਿਆ ਭਾਈ ਮੰਝ, ਇਹਨਾਂ ਨੇ ਸਖੀ ਸਰਵਰਿਆਂ ਦੇ ਵਾਲੇ ਪਾਸੇ ਕਦਮ ਨਹੀਂ ਵਧਾਇਆ, ਆਪਣੇ ਪਿੰਡ ਨੂੰ ਮੁੜ ਗਏ ਵਾਪਸ, ਆਪਣੇ ਘਰ ਵਿੱਚ ਜਿੰਨੀਆਂ ਕਬਰਾਂ ਸੀ ਢਾ ਦਿੱਤੀਆਂ। ਲੋਕਾਂ ਨੇ ਵਿਰੋਧ ਕੀਤਾ, ਪਿੰਡ ਦਾ ਚੌਧਰੀ ਸੀ, ਚੌਧਰੀ ਦੀ ਪਦਵੀ ਤੋਂ ਹਟਾ ਕੇ ਲੋਕਾਂ ਨੇ ਰੋਟੀ ਬੇਟੀ ਦੀ ਸਾਂਝ ਖਤਮ ਕਰ ਦਿੱਤੀ, ਆਪਣੀ ਬਰਾਦਰੀ ਵਿੱਚੋਂ ਬਾਹਰ ਕੱਢ ਦਿੱਤਾ। ਔਰ ਇੱਥੋਂ ਤੱਕ
ਵੀ ਲੋਕਾਂ ਨੇ ਸਾਰੇ ਨਗਰ ਨੇ ਏਕਾ ਕਰ ਲਿਆ, ਭਾਈ ਮੰਝ ਨੂੰ ਵੱਖਰਾ ਕਰ ਦਿੱਤਾ। ਪਿੰਡ ਦਾ ਚੌਧਰੀ ਭਾਈ ਮੰਝ ਅਚਾਨਕ ਕੁਝ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਵਰਤਾਰਾ ਹੋਇਆ, ਕਾਰੋਬਾਰ ਠੱਪ ਹੋ ਗਿਆ, ਪਸ਼ੂ ਮਾਲ ਡੰਗਰ ਮਰਨੇ ਸ਼ੁਰੂ ਹੋ ਗਏ, ਲੋਕਾਂ ਦਾ ਵਿਰੋਧ ਝੱਲਣਾ ਪੈ ਗਿਆ। ਕੁਝ ਦਿਨਾਂ ਦੇ ਵਿੱਚ ਹੀ, ਕੁਝ ਹਫ਼ਤੇ ਲੰਘੇ ਅਤੇ ਇਹੀ ਭਾਈ ਮੰਝ ਦਾ ਜਿਹੜਾ ਘਰ ਹੈ ਉਹਦੇ ਵਿੱਚ ਹੁਣ ਰਹਿਣਾ ਔਖਾ ਹੋ ਗਿਆ, ਪ੍ਰਸ਼ਾਦੇ ਪਾਣੀ ਦਾ ਔਖਾ ਹੋ ਗਿਆ। ਕੁਝ ਮਹੀਨੇ ਲੰਘੇ ਅਤੇ ਇੰਨੀ ਕੰਗਾਲੀ ਆ ਗਈ ਵੀ ਹੁਣ ਕਿਸੇ ਦੇ ਘਰ ਦਾ ਕੰਮ ਕਰਨਾ ਪੈ ਰਿਹਾ। ਜਿਹੜਾ ਪਿੰਡ ਦਾ ਚੌਧਰੀ ਸੀ, ਅੱਜ ਹੁਣ ਉਹਦੀ ਅਵਸਥਾ ਇਸ ਤਰ੍ਹਾਂ ਦੀ ਬਣ ਗਈ ਵੀ ਉਹ ਲੋਕਾਂ ਦੇ ਘਰਾਂ ਦਾ ਘਾਹ ਖੋਤਣ ਵਾਸਤੇ, ਖੇਤਾਂ ਦੇ ਵਿੱਚੋਂ ਨਦੀਨ ਕੱਢਣ ਵਾਸਤੇ ਜਾਂਦਾ। ਜੋ ਮਿਲਦਾ ਉਹਦੇ ਨਾਲ ਗੁਜ਼ਾਰਾ ਚੱਲ ਰਿਹਾ, ਪਰ ਸਤਿਗੁਰੂ ਸਾਹਿਬ ਜੀ ਵਾਲੇ ਪਾਸੇ ਧਿਆਨ, ਮਹਾਰਾਜ ਜੀ ਦੇ ਦਰ ਵਾਲੇ ਪਾਸੇ ਧਿਆਨ ਹੈ, ਸੁਰਤ ਜੁੜੀ ਹੋਈ ਇਕਾਗਰਤਾ ਹੈ। ਇੱਕ ਦਿਨ ਮਨ ਵਿੱਚ ਜਿਹੜਾ ਸੀ ਉਹ ਫੁਰਨਾ ਪੈਦਾ ਹੋਇਆ ਵੀ ਸਤਿਗੁਰੂ ਕਦੀ ਤੇ ਸੱਦਣਗੇ, ਕਦੀ ਤੇ ਆਪਣੇ ਦਰ ਤੇ ਪ੍ਰਵਾਨ ਕਰਨਗੇ। ਅਤੇ ਇਹ ਅਵਸਥਾ ਜਿਹੜੀ ਹੈ ਉਹ ਜੀਵਨ ਦੇ ਵਿੱਚ ਆਪਾਂ ਜਦੋਂ ਸਤਿਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਬੈਠੀਏ ਤਾਂ ਫਿਰ ਪ੍ਰਾਪਤੀ। ਹੁਣ ਇੱਥੇ ਲੋਕਾਂ ਨੇ ਕਿਹਾ ਵੀ ਕੀ ਮਿਲਿਆ ਤੈਨੂੰ, ਉਸ ਦਰ ਨਾਲ ਵਾਅਦਾ ਕਰਕੇ ਆਇਆ ਵੀ ਮੈਨੂੰ ਸਿੱਖੀ ਦੇ ਦਿਓ ਅਤੇ ਤੇਰਾ ਘਰ ਬਾਰ ਕੱਖ ਨਹੀਂ ਰਿਹਾ, ਪਸ਼ੂ ਮਾਲ ਡੰਗਰ ਨਹੀਂ ਰਿਹਾ, ਕੋਈ ਜੀਵਨ ਵਿੱਚ ਦਾਤ ਜਿਹੜੀ ਹੈ ਤੇਰੇ ਕੋਲ ਰਹੀ ਨਹੀਂ, ਕੀ ਫਾਇਦਾ? ਜਿਹਦੀ ਪ੍ਰਾਪਤੀ ਤੋਂ ਪਹਿਲਾਂ ਤੂੰ ਕੰਗਾਲ ਹੋ ਗਿਆ ਅਤੇ ਜਦੋਂ ਪ੍ਰਾਪਤੀ ਹੋ ਗਈ ਉਦੋਂ ਕੀ ਕਰੇਗਾ? ਪਰ ਭਾਈ ਮੰਝ ਟਿਕੇ ਰਹੇ। ਇੱਕ ਦਿਨ ਘਾਹ ਖੋਦ ਰਹੇ ਸਨ ਅਤੇ ਘਾਹ ਖੋਦਿਆਂ ਖੋਦਿਆਂ ਇੱਕ ਸਿੱਖ ਦਾ ਘੋੜਾ ਆਣ ਕੇ ਨਾਲ ਖਲੋਤਾ ਅਤੇ ਸਿੱਖ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਭਾਈ ਮੰਝ, ਸਤਿਗੁਰੂ ਸਾਹਿਬ ਜੀ ਨੇ ਸੁਨੇਹਾ ਭੇਜਿਆ ਹੈ ਤੇਰੇ ਵਾਸਤੇ। ਬੜਾ ਚਾਅ ਚੜਿਆ ਵੀ ਸਤਿਗੁਰੂ ਨੂੰ ਮੈਂ ਯਾਦ ਹਾਂ, ਕਿੰਨੇ ਮਹੀਨੇ ਹੋ ਗਏ ਮਿਲਿਆਂ ਨੂੰ, ਮਹਾਰਾਜ ਜੀ ਨੇ ਤੇਰੇ ਵਾਸਤੇ ਸੁਨੇਹਾ ਭੇਜਿਆ ਅਤੇ ਸੁਨੇਹਾ ਭੇਜਿਆ ਅਤੇ ਉਹ ਚਿੱਠੀ ਜਿਹੜੀ ਸੀ, ਜਦੋਂ ਸੇਵਾਦਾਰ ਨੇ ਕਿਹਾ ਵੀ ਆ ਚਿੱਠੀ, ਉਹਨੇ ਕਿਹਾ ਜੀ ਲਿਆਓ ਮੈਨੂੰ ਚਿੱਠੀ ਦਿਓ, ਅਤੇ ਅੱਗੋਂ ਸੇਵਾਦਾਰ ਕਹਿੰਦਾ ਵੀ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲਾਂ ਇਹਦੀ ਦਕਸ਼ਣਾ, ਇਹਦੀ ਭੇਟਾ 20 ਰੁਪਈਏ ਹੈ। ਉਸ ਵੇਲੇ 20 ਰੁਪਈਏ ਇਕੱਠੇ ਕਰਨੇ ਬੜੇ ਔਖੇ, ਵੀ 20 ਰੁਪਈਏ ਤੈਨੂੰ ਭੇਟਾ ਦੇਣੀ ਪਏਗੀ ਫਿਰ ਇਹ ਖੁੱਲ੍ਹੇਗੀ। ਉਹਨੇ ਕਿਹਾ ਜੀ ਠੀਕ ਹੈ, ਸਤਿਗੁਰੂ ਦੀ ਚਿੱਠੀ ਹੈ। ਐਡਾ ਸਮਰਪਣ ਭਾਵ ਬਣਿਆ, ਪਿੰਡ ਦੇ ਸ਼ਾਹੂਕਾਰ ਦੇ ਕੋਲ, ਨਾਲ ਦੇ ਪਿੰਡ ਗਏ, ਸ਼ਾਹੂਕਾਰ ਕੋਲ ਗਏ, ਉਹਨੂੰ ਕਿਹਾ ਵੀ ਮੇਰੀ ਬੇਨਤੀ ਵੀ ਮੇਰੀ ਪਤਨੀ ਤੁਹਾਡੇ ਘਰ ਦਾ ਸਾਰਾ ਕੰਮ ਉਦੋਂ ਤੱਕ ਕਰੇਗੀ ਜਿੰਨਾ ਚਿਰ ਤੱਕ ਕਰਜ਼ਾ ਨਹੀਂ ਉਤਰਦਾ, ਮੈਨੂੰ 20 ਰੁਪਈਏ ਦੇ ਦਿਓ। ਉਹਨਾਂ 20 ਰੁਪਈਏ ਦਿੱਤੇ, ਆਪਣੀ ਪਤਨੀ ਨੂੰ ਉਹਨਾਂ ਦੇ ਘਰ ਦਾ ਸਾਰਾ ਘਰ ਦਾ ਕੰਮ ਕਰਨ ਵਾਸਤੇ ਲਾ ਦਿੱਤਾ। ਪਤਨੀ ਕਹਿੰਦੀ ਮੈਨੂੰ ਭਰੋਸਾ ਹੈ ਤੁਹਾਡੇ 'ਤੇ, ਤੁਸੀਂ ਗਲਤ ਕਦਮ ਨਹੀਂ ਚੁੱਕੋਗੇ। ਅਤੇ ਉਸ ਵਕਤ ਭਾਈ ਮੰਝ ਨੇ ਕੀ ਕੀਤਾ ਵੀ ਭਾਈ ਮੰਝ ਨੇ ਉਹ 20 ਰੁਪਈਏ ਲਏ, ਉਹ ਸੇਵਾਦਾਰ ਨੂੰ ਦਿੱਤੇ। ਜਦੋਂ ਚਿੱਠੀ ਖੋਲ੍ਹੀ ਤਾਂ ਉਦੋਂ ਉੱਪਰ ਇਹੀ ਲਿਖਿਆ ਸੀ ਕਿ ਭਾਈ ਮੰਝ, ਭਾਵਨਾ ਦੇ ਨਾਲ ਸਮਰਪਿਤ ਰੱਖ, ਅਸੀਂ ਤੈਨੂੰ ਸੱਦਾਂਗੇ, ਤਿਆਰ ਰਹੀਂ। ਬੜੇ ਚਾਅ ਨਾਲ ਸਿਰ 'ਤੇ ਚਿੱਠੀ ਰੱਖੀ ਫਿਰਦਾ ਹੈ ਭਾਈ ਮੰਝ, ਸਿਰ 'ਤੇ ਚਿੱਠੀ ਰੱਖੀ ਹੋਈ, ਬੜਾ ਚਾਅ ਵੀ ਮੈਨੂੰ ਸਤਿਗੁਰੂ ਨੇ ਚੇਤੇ ਕੀਤਾ। ਇੱਕ ਦਿਨ ਫਿਰ ਕੁਝ ਕੁ ਦਿਨ ਲੰਘੇ ਅਤੇ ਸਤਿਗੁਰੂ ਸਾਹਿਬ ਜੀ ਦਾ ਸਿੱਖ ਫਿਰ ਆ ਗਿਆ। ਉਹ ਦੂਰੋਂ ਵੇਖਿਆ ਵੀ ਆ ਗਿਆ, ਭਾਈ ਮੰਝ ਨੇ ਬੜੇ ਪਿਆਰ ਨਾਲ ਸਤਿਕਾਰ ਕੀਤਾ। ਉਹ ਕਹਿੰਦੇ ਵੀ ਸਤਿਗੁਰੂ ਦਾ ਸੁਨੇਹਾ, ਕਹਿੰਦੇ ਜੀ ਲਿਆਓ। ਉਹ ਕਹਿੰਦੇ ਵੀ ਇਹ ਮਿਲੇਗਾ ਤਾਂ ਵੀ ਜੇ ਤੁਸੀਂ 20 ਰੁਪਈਏ ਦਿਓਗੇ। ਸਿੱਖ ਨੇ ਜਾ ਕੇ ਦੱਸਿਆ ਸੀ ਸਤਿਗੁਰੂ ਮਹਾਰਾਜ ਵੀ ਉਹਨੇ ਆਪਣਾ ਪਰਿਵਾਰ ਦਾ ਤੇ ਲਾ ਦਿੱਤਾ ਵੀ ਜਿਹੜੀ ਤੁਸੀਂ ਇਹ ਮਾਇਆ ਮੰਗੀ ਹੈ ਨਾ 20 ਰੁਪਈਏ, ਉਹਨੇ ਪਹਿਲਾਂ ਬੜੀ ਮੁਸ਼ਕਲ ਇਕੱਠੀ ਕਰਕੇ ਦਿੱਤੀ। ਮਹਾਰਾਜ ਜੀ ਕਹਿੰਦੇ ਵੀ ਨਹੀਂ, ਉਹਨੂੰ ਫਿਰ ਐਰਕੀ ਕਿਹੋ ਵੀ 20 ਰੁਪਈਏ ਦੇ। ਠੀਕ ਹੈ ਮਹਾਰਾਜ, ਉਹ ਸਿੱਖ ਨੇ ਆਣ ਕੇ 20 ਰੁਪਈਏ ਜਿਹੜੇ ਸੀ ਉਹ ਮੰਗੇ ਵੀ ਚਿੱਠੀ ਤਾਂ ਪੜ੍ਹਨ ਦਿਆਂਗਾ ਵੀ ਜੇ 20 ਰੁਪਈਏ ਦਿਓਗੇ। ਉਹਨੇ ਉਸੇ ਸ਼ਾਹੂਕਾਰ ਦੇ ਘਰ ਜਾ ਕੇ ਆਪਣੀ ਪੁੱਤਰੀ ਨੂੰ ਲੈ ਕੇ ਕਹਿੰਦੇ ਵੀ ਮੇਰੀ ਪੁੱਤਰੀ ਵੀ ਤੁਹਾਡੇ ਘਰ ਦਾ ਕਾਰ, ਤੁਹਾਡੇ ਬੱਚਿਆਂ ਦੀ ਸੰਭਾਲ ਕਰਿਆ ਕਰੇਗੀ, ਵੀ ਜਿੱਦਾਂ ਤੁਸੀਂ ਕਹੋ ਉੱਦਾਂ ਕਰਾਂਗੇ, ਬਸ 20 ਰੁਪਈਏ ਦੇ ਦਿਓ। ਸ਼ਾਹੂਕਾਰ ਕਹਿਣ ਲੱਗਾ ਵੀ ਧੀ ਤੇਰੀ ਕੀ ਅਤੇ ਮੇਰੀ ਕੀ, ਤੂੰ ਪਰਵਾਹ ਨਾ ਕਰ, 20 ਰੁਪਈਏ ਹੋਰ ਲੈ ਜਾ, ਜੇ ਤੇਰਾ ਕੋਈ ਕਾਰਜ ਰਾਸ ਆਉਂਦਾ ਤਾਂ ਤੂੰ ਕਰ, ਪਰਵਾਹ ਨਾ ਕਰ। ਉਹ 20 ਰੁਪਈਏ ਦਿੱਤੇ
ਅਤੇ 20 ਰੁਪਈਏ ਦੇ ਕੇ ਜਦੋਂ ਚਿੱਠੀ ਪੜ੍ਹੀ ਤਾਂ ਉੱਪਰ ਲਿਖਿਆ ਸੀ, ਭਾਈ ਮੰਜ ਸਤਿਗੁਰੂ ਦਾ ਘਰ ਤੈਨੂੰ ਉਡੀਕਦਾ ਪਿਆ ਹੈ, ਜਿਸ ਹਾਲਤ ਵਿੱਚ ਹੈ ਜਿਸ ਤਰ੍ਹਾਂ ਹੈ ਜਿਹੜਾ ਸਿੱਖ ਭੇਜਿਆ ਦੇ ਨਾਲ ਹੀ ਆ ਜਾ। ਭਾਈ ਮੰਜ ਨੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ, ਪਰਿਵਾਰ ਨੇ ਉਹ ਸ਼ਾਹੂਕਾਰ ਕਹਿੰਦਾ ਵੀ ਆਪਣੇ ਪਰਿਵਾਰ ਦੀ ਫਿਕਰ ਨਾ ਕਰ, ਮੈਂ ਜ਼ਿੰਮੇਵਾਰ। ਚੰਗੇ ਲੋਕ ਸਨ ਭਾਈ ਮੰਜ। ਮੰਝ ਕੀ ਇਲਾਕੇ ਤੋਂ ਤੁਰੇ, 2-3 ਦਿਨ ਦਾ ਰਸਤਾ ਤੈਅ ਕੀਤਾ ਅਤੇ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚ ਗਏ। ਮਨ ਵਿੱਚ ਬੜਾ ਚਾਅ ਵੀ ਸਤਿਗੁਰੂ ਬੜਾ ਨਿਵਾਜਣਗੇ, ਬਹੁਤ ਕਿਰਪਾ ਕਰਨਗੇ। ਸਤਿਗੁਰੂ ਸਾਹਿਬ ਦੇ ਕੋਲ ਸੇਵਾਦਾਰ ਗਿਆ, ਮਹਾਰਾਜ ਜੀ ਮੰਝ ਆ ਗਿਆ ਹੈ, ਭਾਈ ਤੀਰਥਾ ਪਹੁੰਚ ਗਿਆ। ਸਤਿਗੁਰੂ ਸਾਹਿਬ ਜੀ ਦੇ ਅੱਗੇ ਨਮਸਕਾਰ ਕੀਤੀ, ਖੁਸ਼ ਹੋ ਕੇ। ਸਰੀਰ ਬੜਾ ਕਮਜ਼ੋਰ ਹੋ ਗਿਆ, ਹਾਲਤ ਬਦਲ ਗਈ। ਮਹਾਰਾਜ ਜੀ ਕਹਿੰਦੇ ਆਹ ਹਾਲ ਕੀ ਬਣ ਗਿਆ? ਕਹਿੰਦੇ ਮਹਾਰਾਜ ਆਪਦਾ ਹੁਕਮ ਹੈ, ਸਤਿਗੁਰੂ ਤੁਸੀਂ ਮੈਨੂੰ ਸੱਦਿਆ ਹੈ, ਮੈਂ ਆ ਗਿਆ, ਪਹੁੰਚ ਗਿਆ, ਹੁਕਮ ਕਰੋ। ਸਤਿਗੁਰੂ ਕਹਿੰਦੇ ਇੱਥੇ ਕੀ ਕਰਦਾ ਫਿਰ? ਲੰਗਰ ਦੇ ਵਿੱਚ ਲੱਕੜਾਂ ਦੀ ਦੌੜ ਹੈ, ਜਾ ਲੰਗਰ ਵਿੱਚ ਭਾਂਡੇ ਮਾਂਜ ਅਤੇ ਲੱਕੜਾਂ ਦੀ ਸੇਵਾ ਕਰ। ਸੇਵਾਦਾਰ ਬਣਨਾ ਕਿੰਨਾ ਔਖਾ ਹੈ, ਇਹਨੂੰ ਬਰੀਕੀ ਨਾਲ ਸੁਣਿਓ। ਕਹਿੰਦੇ ਵੀ ਭਾਈ ਮੰਝ ਨੇ ਨਾਲੇ ਅਤੇ ਲੰਗਰ ਦੇ ਭਾਂਡੇ ਮਾਂਜਣੇ, ਨਾਲੇ ਲੰਗਰ ਦੇ ਭਾਂਡੇ ਮਾਂਜਣ ਤੋਂ ਬਾਅਦ ਆਸੇ ਪਾਸੇ ਜੰਗਲ ਵਿੱਚ ਜਾਣਾ, ਉੱਥੋਂ ਸੁੱਕੀਆਂ ਲੱਕੜਾਂ ਚੁੱਕਣੀਆਂ, ਭੰਡ ਬੰਨਣੀ ਅਤੇ ਗੁਰੂ ਘਰ ਲੈ ਕੇ ਆਉਣੀ। ਮਿਹਨਤ ਦਾ ਕੰਮ ਅਤੇ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਉਹਨੇ ਦਿਨ ਰਾਤ ਕਰ ਦਿੱਤਾ, ਇੰਨੀ ਸੇਵਾ ਭਾਵਨਾ ਨਾਲ ਕੀਤੀ। ਇੱਕ ਦਿਨ ਸਤਿਗੁਰੂ ਸਾਹਿਬ ਮਹਾਰਾਜ ਲਾਂਗਰੀ ਸਿੰਘ ਦੇ ਕੋਲ ਆਣ ਕੇ, ਜਿਹੜਾ ਲਾਂਗਰ ਬਣਾਉਣ ਵਾਲਾ ਸੀ, ਮਹਾਰਾਜ ਜੀ ਕਹਿੰਦੇ ਵੀ ਮੰਝ ਸੇਵਾ ਕਰਦਾ ਹੁੰਦਾ? ਕਹਿੰਦੇ ਮਹਾਰਾਜ ਵੀ ਉਹ ਸੇਵਾ ਕੋਈ ਛੱਡਦਾ ਨਹੀਂ, ਜੇ ਬਰਤਨਾਂ ਦੀ ਸੇਵਾ ਮਿਲ ਜਾਵੇ, ਪ੍ਰਸ਼ਾਦੇ ਬਣਾਉਣ ਦੀ ਸੇਵਾ ਮਿਲ ਜਾਵੇ, ਜੇ ਉਹਨੂੰ ਕੋਈ ਵੀ ਸੇਵਾ ਮਿਲ ਜਾਵੇ ਤਾਂ ਉਹ ਛੱਡਦਾ ਨਹੀਂ ਹੈ। ਅਤੇ ਮਹਾਰਾਜ ਜੀ ਕਹਿੰਦੇ ਪ੍ਰਸ਼ਾਦਾ ਉਹ ਇੱਥੇ ਹੀ ਛੱਕਦਾ ਹੁੰਦਾ? ਕਹਿੰਦੇ ਮਹਾਰਾਜ ਹਾਂ, ਵੀ ਉਹ ਤਾਂ ਸਾਰਿਆਂ ਤੋਂ ਬਾਅਦ ਪ੍ਰਸ਼ਾਦਾ ਉਹ ਇੱਥੇ ਹੀ ਛੱਕਦਾ ਹੁੰਦਾ। ਸਤਿਗੁਰੂ ਕਹਿੰਦੇ ਉਹਨੂੰ ਇੱਕ ਵਾਰੀ ਕਹਿ ਦਿਓ ਕਿ ਇੱਥੇ ਸੇਵਾ ਕਰਨ ਆਇਆ ਕਿ ਵਪਾਰ ਕਰਨ ਆਇਆ? ਇੱਥੇ ਸੇਵਾ ਕਰ ਰਿਹਾ ਕਿ ਵਪਾਰ ਕਰ ਰਿਹਾ ਹੈ? ਵੀ ਜਿਹੜੀ ਸੇਵਾ ਕੀਤੀ ਉਹ ਤਾਂ ਲੰਗਰ ਖਾ ਲਿਆ। ਭਾਈ ਮੰਝ ਨੂੰ ਸਮਝ ਆ ਗਈ, ਥੋੜ੍ਹੀ ਜਿਹੀ ਆਪਣੀ ਕਿਰਤ ਕਰਨੀ, ਪ੍ਰਸ਼ਾਦੇ ਜੋਗੀ ਮਾਇਆ ਇਕੱਠੀ ਕਰਨੀ, ਪ੍ਰਸ਼ਾਦਾ ਛਕਣਾ ਅਤੇ ਸੇਵਾ 'ਚ ਲੱਗ ਜਾਣਾ। ਇੰਨੀ ਤਪ ਅਤੇ ਤਪੱਸਿਆ ਸਹਿਤ ਗੁਰਮੁਖੋ ਸੇਵਾ ਕੀਤੀ। ਇੱਕ ਦਿਨ ਭਾਈ ਮੰਝ ਲੱਕੜਾਂ ਲੈਣ ਵਾਸਤੇ ਗਏ, ਰਸਤੇ ਵਿੱਚ ਦੇਰੀ ਹੋ ਗਈ, ਸ਼ਾਮ ਦਾ ਸਮਾਂ ਸੀ, ਹਨੇਰਾ ਹੋ ਗਿਆ। ਇੱਕਦਮ ਝੱਖੜ ਝੁੱਲਿਆ, ਅੱਖਾਂ ਵਿੱਚ ਮਿੱਟੀ ਪਈ, ਦਿਸਿਆ ਕੁਛ ਨਹੀਂ। ਇੰਨਾ ਕੁ ਝੱਖੜ ਆਇਆ, ਬੱਦਲ ਨੇ ਹਨੇਰਾ ਕਰ ਦਿੱਤਾ ਅਤੇ ਤੁਰੇ ਆਉਂਦਿਆਂ ਦਾ ਪੈਰ ਖੂਹ ਦੇ ਵਿੱਚ ਪੈ ਗਿਆ, ਜਿਹਦੇ ਆਸੇ ਪਾਸੇ ਮੋੜ ਨਹੀਂ ਹੈ, ਕੰਧ ਨਹੀਂ ਹੈ। ਖੂਹ ਵਿੱਚ ਪੈਰ ਪੈ ਗਿਆ, ਸਿੱਧੇ ਜਾ ਕੇ ਖੂਹ ਵਿੱਚ ਡਿੱਗ ਪਏ, ਲੱਕੜਾਂ ਸਮੇਤ ਛੇਤੀ ਨਾਲ ਆਪਣੇ ਆਪ ਨੂੰ ਸੰਭਾਲਿਆ, ਸਿਰ 'ਤੇ ਲੱਕੜਾਂ ਰੱਖ ਲਈਆਂ ਅਤੇ ਸਿਰ 'ਤੇ ਲੱਕੜਾਂ ਰੱਖ ਕੇ ਅਰਦਾਸ ਕਰਨ ਲੱਗ ਪਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਸੇਵਾ ਵਿੱਚ ਪਰਪੱਕਤਾ ਦਿਓ, ਡੋਲਣ ਨਾ ਦਿਓ। ਇੰਨੇ ਚਿਰਨੂੰ ਇੱਥੇ ਖੂਹ ਵਿੱਚ ਬੈਠ ਖਲੋਤਿਆਂ ਨੇ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ, ਸਾਰੀ ਰਾਤ ਲੰਘ ਗਈ। ਧੰਨ ਗੁਰੂ ਅਰਜਨ ਦੇਵ ਕਰਦਾ ਹੈ ਗੁਰਸਿੱਖ ਨੇ, ਅਤੇ ਸਾਡੇ ਵਰਗਾ ਕੋ ਹੁੰਦਾ? ਉਹਨੇ ਕਹਿਣਾ ਜੀ ਸਰ ਛੱਡੋ ਜੀ, ਇੱਥੇ ਜੋ ਕੁਝ ਮਿਲਿਆ, ਤਕਲੀਫਾਂ ਹੀ ਮਿਲੀਆਂ, ਮਿਲਿਆ ਹੀ ਕੱਖ ਨਹੀਂ, ਸਾਰਾ ਕੁਝ ਤਾਂ ਗਵਾਚ ਗਿਆ। ਇੱਥੇ ਇੰਨਾ ਟਿਕਾ ਬਣਿਆ, ਸਾਰੀ ਰਾਤ ਖਲੋਤਿਆਂ ਲੰਘ ਗਈ। ਅੰਮ੍ਰਿਤ ਵੇਲਾ ਆਇਆ ਅਤੇ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ ਅਤੇ ਅਰਦਾਸ ਕਰਕੇ ਕਿਹਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰੋ, ਜੇ ਲੱਕੜਾਂ ਨਾ ਪਹੁੰਚੀਆਂ ਤਾਂ ਅੱਜ ਤੁਹਾਡੇ ਸੇਵਾਦਾਰ ਦੀ ਸੇਵਾ ਵਿੱਚ ਵਿਘਨ ਪੈ ਜਾਏਗਾ, ਲੰਗਰ ਨਹੀਂ ਪੱਕਣਾ। ਮਹਾਰਾਜ ਗੁਰੂ ਘਰ ਦੀ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਨਹੀਂ ਹੋਣਾ, ਮਹਾਰਾਜ ਕਿਰਪਾ ਕਰੋ, ਮਿਹਰਾਮਤ ਕਰੋ ਮੇਰੇ 'ਤੇ। ਬਸ ਸਤਿਗੁਰੂ ਸਾਹਿਬ ਮਹਾਰਾਜ ਜੀ ਸੰਗਤ ਵਿੱਚ ਬੈਠੇ ਸਨ ਅਤੇ ਮਹਾਰਾਜ ਜੀ ਨੇ ਉਸੇ ਵੇਲੇ ਤਖ਼ਤ ਤੋਂ ਉੱਠੇ, ਨੰਗੇ ਪੈਰੀ ਦੌੜੇ ਅਤੇ ਗੁਰਸਿੱਖਾਂ ਨੂੰ ਨਾਲ ਹੀ ਕਹਿ ਦਿੱਤਾ, ਬਾਬਾ ਬਿਧੀ ਚੰਦ ਸਾਹਿਬ ਨਾਲ ਸਨ, ਨਾਲ ਹੀ ਕਹਿ ਦਿੱਤਾ। ਮਹਾਰਾਜ ਜੀ ਕਹਿਣ ਲੱਗੇ ਰੱਸਾ ਲਿਆਓ ਛੇਤੀ, ਰੱਸਾ ਲਿਆਓ। ਜਦੋਂ ਸਤਿਗੁਰੂ ਸਾਹਿਬ ਦੌੜੇ ਗਏ, ਸਿੱਖ ਵੀ ਪਿੱਛੇ ਦੌੜੇ ਗਏ, ਵੀ ਇਹੋ ਜਿਹੀ ਕੀ ਗੱਲ ਹੋ ਗਈ? ਸਤਿਗੁਰੂ ਸਾਹਿਬ ਮਹਾਰਾਜ ਅੱਜ ਵੀ ਤੁਸੀਂ ਜਦੋਂ ਉਹ ਸੁਲਤਾਨ ਵਿੰਡ ਵਾਲਾ ਪਾਸਾ ਜਿਹੜਾ ਹੈ ਤੁਸੀਂ ਵੇਖੋਗੇ, ਜਿੱਥੇ ਖੂਹ ਭਾਈ ਮੰਝ ਦਾ ਅਸਥਾਨ ਹੈ, ਔਰ ਇਸ ਅਸਥਾਨ ਦੇ ਉੱਪਰ ਜਿੱਥੇ ਖੂਹ ਵਿੱਚ ਡਿੱਗੇ ਸੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਅਰਜਨ ਦੇਵ ਨੰਗੇ ਪੈਰੀ ਦੌੜਦਿਆਂ ਕੋਲ ਪਹੁੰਚਦਿਆਂ
ਰੱਸਾ ਥੱਲੇ ਸੁੱਟਦੇ ਆ, ਸਿੱਖ ਆਵਾਜ਼, ਸਤਿਗੁਰੂ ਆਪ ਰੱਸਾ ਸੁੱਟਦੇ ਆ, ਸਿੱਖ ਆਵਾਜ਼ ਦਿੰਦੇ, ਭਾਈ ਮੰਜ ਲੱਕੜਾਂ ਸੁੱਟ ਥੱਲੇ, ਅਤੇ ਆਪ ਉੱਪਰ ਆ ਜਾ ਰੱਸਾ ਫੜ, ਅੱਗੋਂ ਆਵਾਜ਼ ਆਈ, ਨਹੀਂ ਜੇ ਮੈਂ ਲੱਕੜਾਂ ਥੱਲੇ ਸੁੱਟੀਆਂ ਤਾਂ ਲੱਕੜਾਂ ਗਿੱਲੀਆਂ ਹੋ ਜਾਣਗੀਆਂ, ਲੰਗਰ ਦੇ ਪ੍ਰਸ਼ਾਦੇ ਵਿੱਚ ਵਿਘਨ ਪਏਗਾ, ਇਸ ਕਰਕੇ ਮੈਂ ਪਹਿਲਾਂ ਨਹੀਂ ਆਉਣਾ, ਪਹਿਲਾਂ ਸੇਵਾ ਪਹਿਲਾਂ ਉੱਪਰ ਆਏਗੀ, ਭਾਵ ਕਿ ਪਹਿਲਾਂ ਲੱਕੜਾਂ ਉੱਪਰ ਆਉਣ ਫਿਰ ਮੈਂ ਉੱਪਰ ਆਵਾਂਗਾ। ਉਹਨਾਂ ਕਿਹਾ ਨਹੀਂ ਭਾਈ ਮੰਜ ਤੂੰ ਉੱਪਰ ਆ ਜਾ, ਬਾਕੀ ਦੀ ਗੱਲ ਛੱਡ, ਸਾਡੀ ਜ਼ਿੰਮੇਵਾਰੀ। ਉਹ ਕਹਿੰਦੇ ਨਹੀਂ ਮੈਂ ਉੱਪਰ ਨਹੀਂ ਆ ਸਕਦਾ, ਪਹਿਲਾਂ ਲੱਕੜਾਂ ਉੱਪਰ ਆਉਣਗੀਆਂ। ਲੱਕੜਾਂ ਖਿੱਚੀਆਂ ਗਈਆਂ ਅਤੇ ਦੂਸਰੀ ਵਾਰੀ ਜਦੋਂ ਰੱਸਾ ਖਿੱਚਿਆ ਤਾਂ ਰੱਸੇ ਨਾਲ ਭਾਈ ਮੰਜ ਉੱਪਰ ਆਇਆ। ਸਰੀਰ 'ਤੇ ਕੁਝ ਤਕਲੀਫ ਸੀ, ਰਗੜਾਂ ਸਨ, ਚੋਟਾਂ ਲੱਗੀਆਂ ਹੋਈਆਂ ਸੀ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਰੱਸਾ ਸੁੱਟ ਕੇ ਉੱਪਰ ਖਿੱਚਿਆ ਨਾ, ਅਤੇ ਉੱਪਰ ਖਿੱਚ ਕੇ ਵੇਖਿਆ ਵੀ ਇਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਰੱਸਾ ਸੁੱਟਿਆ ਅਤੇ ਆਪ ਖਿੱਚਿਆ, ਚਰਨਾਂ 'ਤੇ ਡਿੱਗ ਪਏ। ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਸਤਿਗੁਰੂ ਕਹਿੰਦੇ ਭਾਈ ਮੰਜ ਤੈਨੂੰ ਇੰਨੀਆਂ ਤਸੀਹੇ ਅਤੇ ਇੰਨੀਆਂ ਪ੍ਰੀਖਿਆਵਾਂ ਦੇ ਵਿੱਚੋਂ ਨਿਕਲਣਾ ਪਿਆ, ਤੈਨੂੰ ਇੱਕ ਵਾਰੀ ਨਹੀਂ ਆਇਆ ਵੀ ਮੈਂ ਕੀ ਲੈਣਾ ਇਹ ਸਿੱਖੀ ਤੋਂ। ਆਖਿਆ ਮਹਾਰਾਜ ਮੈਨੂੰ ਸਿੱਖੀ ਦੀ ਕਦਰ ਦਾ ਪਤਾ ਹੈ, ਇਸੇ ਤਰ੍ਹਾਂ ਐਵੇਂ ਸਿੱਖੀ ਨਹੀਂ ਮਿਲਦੀ, ਆਪਣਾ ਆਪਾ ਮਾਰ ਕੇ ਇਸ। ਇਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਹਾ ਹਿਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਜੇ ਇਸ ਮਾਰਗ 'ਤੇ ਤੁਰਿਆ ਤਾਂ ਫਿਰ ਕਾਣ ਨਹੀਂ। ਸਤਿਗੁਰੂ ਮੈਨੂੰ ਪਤਾ ਹੈ ਸਿੱਖੀ ਬਹੁਤ ਕੀਮਤੀ, ਪਰ ਮੈਂ ਯੋਗ ਨਹੀਂ ਹਾਂ ਉਸ ਸਿੱਖੀ ਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਸਿਰ 'ਤੇ ਹੱਥ ਰੱਖਿਆ, ਸਤਿਗੁਰੂ ਕਹਿਣ ਲੱਗੇ ਇੰਨੀ ਭਾਵਨਾ ਨਾਲ ਸੇਵਾ ਕੀਤੀ ਵੀ ਡੋਲਿਆ ਨਹੀਂ। ਦਾਤਾਰ ਕਹਿਣ ਲੱਗੇ ਭਾਈ ਮੰਜ ਦੱਸ ਤੈਨੂੰ ਕੀ ਚਾਹੀਦਾ, ਦੱਸ ਕੀ ਚਾਹੀਦਾ। ਸਤਿਗੁਰੂ ਸਾਹਿਬ ਮਹਾਰਾਜ ਮੈਨੂੰ ਆਪਣੀ ਸਿੱਖੀ ਦੇ ਦਿਓ। ਦਾਤਾਰ ਕਹਿਣ ਲੱਗੇ ਆਹ ਸਿੱਖੀ ਤਾਂ ਸੀ ਜਿਹੜੇ ਤੂੰ ਕੰਮ ਕਰ ਗਿਆ ਹੈ, ਸਿੱਖ ਦਾ ਹੀ ਤਾਂ ਜੀਵਨ ਹੈ, ਸਮਰਪਣ ਹੋਣਾ, ਇੱਥੋਂ ਤੱਕ ਕਿਸੇ ਵੀ ਗੱਲ ਦੇ ਉੱਪਰ ਤਰਕ ਨਾ ਕਰਨਾ, ਸਮਰਪਿਤ ਹੋ ਕੇ ਹੁਕਮ ਵਿੱਚ ਚੱਲਣਾ ਸਿੱਖੀ ਹੈ। ਭਾਈ ਮੰਜ ਤੂੰ ਸਿੱਖ ਤਾਂ ਹੈ ਹੀ, ਤੇਰੇ ਅੰਦਰ ਸਿੱਖੀ ਤਾਂ ਹੈ ਹੀ ਹੈ। ਕਹਿੰਦੇ ਨਹੀਂ ਮਹਾਰਾਜ ਬਸ ਸਿੱਖੀ ਦੇ ਦਿਓ, ਹੋਰ ਕੁਝ ਨਹੀਂ ਚਾਹੀਦਾ। ਸਤਿਗੁਰੂ ਕਹਿੰਦੇ ਨਹੀਂ ਮੰਗ, ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ। ਅਤੇ ਬੈਰਾਗ ਵਿੱਚ ਜਾ ਕੇ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜੇ ਤਰੁੱਠੇ ਹੋ ਤਾਂ ਇੱਕ ਕਿਰਪਾ ਕਰਿਓ, ਜਿਹੜੀ ਪ੍ਰੀਖਿਆ ਮੇਰੀ ਲਈ ਹੈ ਇਸ ਤਰ੍ਹਾਂ ਦੀ ਕਰੜੀ ਪ੍ਰੀਖਿਆ ਕਿਸੇ ਹੋਰ ਸਿੱਖ ਦੀ ਅੱਜ ਤੋਂ ਬਾਅਦ ਨਾ ਲਿਓ। ਸਤਿਗੁਰੂ ਸਾਹਿਬ ਏਡੀ ਵੱਡੀ ਪ੍ਰੀਖਿਆ ਕਿਸੇ ਹੋਰ ਸਿੱਖ ਦੀ ਨਾ ਲਿਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਮੰਜ ਅਖੀਰ 'ਤੇ ਮੰਗਿਆ ਵੀ ਅਤੇ ਸਿੱਖਾਂ ਵਾਸਤੇ ਆਪਣੇ ਵਾਸਤੇ ਫਿਰ ਨਹੀਂ ਕੁਝ ਮੰਗਿਆ। ਇਹ ਨਹੀਂ ਕਿਹਾ ਮਹਾਰਾਜ ਇੰਨਾ ਕਰਜ਼ਾ ਹੋ ਗਿਆ ਘਰ ਲੈ ਦਿਓ, ਸਾਰਾ ਪ੍ਰਬੰਧ ਕਰ ਦਿਓ, ਮੇਰੇ ਬੱਚੇ ਕੀ ਕਰਦੇ ਹੋਣਗੇ, ਰੱਤੀ ਭਰ ਨਹੀਂ। ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਸਮਰਪਿਤ ਹੋਏ ਅਤੇ ਮਹਾਰਾਜ ਜੀ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਸੀ ਭਾਈ ਮੰਜ ਮੰਜ ਪਿਆਰਾ ਗੁਰੂ ਨੂੰ, ਗੁਰੂ ਮੰਜ ਪਿਆਰਾ, ਮੰਜ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਸਤਿਗੁਰੂ ਸਾਹਿਬ ਕਹਿਣਗੇ ਭਾਈ ਮੰਜ ਤੂੰ ਗੁਰੂ ਕਾ ਜਹਾਜ਼ ਹੈ, ਜਿਹੜਾ ਤੇਰੀ ਸੰਗਤ ਰੂਪੀ ਬੇੜੀ ਵਿੱਚ ਸਵਾਰ ਹੋ ਗਿਆ ਉਹਦਾ ਪਾਰ ਉਤਾਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜ਼ਿੰਮੇਵਾਰੀ, ਜਿਹੜਾ ਤੇਰੀ ਸੰਗਤ ਵਿੱਚ ਆ ਗਿਆ ਉਹਦਾ ਪਾਰ ਉਤਾਰਾ ਹੈ। ਅਤੇ ਭਾਈ ਮੰਜ ਰਹੀ ਤੇਰੇ ਘਰ ਦੇ ਪ੍ਰਸ਼ਾਦੇ ਦੀ ਫਿਕਰ, ਜਾਂ ਸਾਰਾ ਕੁਝ ਬਹਾਲ ਕੀਤਾ, ਸਾਰੀਆਂ ਵਡਿਆਈਆਂ ਤੇਰੀ ਝੋਲੀ ਵਿੱਚ ਦੁਬਾਰਾ ਪਾ ਦਿੱਤੀਆਂ। ਸੱਚ ਜਾਣੀ ਤੇਰੇ ਘਰ ਦੇ ਵਿੱਚ ਇੰਨੀ ਕੁ ਕਰਤੇ ਪੁਰਖ ਦੀ ਕਿਰਪਾ ਵਰਤੇਗੀ, ਭੁੱਖੇ ਵੀ ਤੇਰੇ ਘਰ ਵਿੱਚ ਲੰਗਰ ਛਕਣ ਆਇਆ ਕਰਨਗੇ, ਜਾ ਜਾ ਕੇ ਆਪਣੇ ਘਰ ਵਿੱਚ ਲੰਗਰ ਵਿੱਚ ਸੇਵਾ ਕਰ, ਲੰਗਰ ਚਲਾ, ਤੇਰਾ ਲੰਗਰ ਪ੍ਰਸਿੱਧ ਹੋਵੇ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੰਨੀ ਕੁ ਬਖਸ਼ਿਸ਼ ਕੀਤੀ ਕਿ ਇੰਨੀ ਅਡੋਲਤਾ ਅੰਦਰ ਭਾਈ ਮੰਜ ਦੇ ਬਖਸ਼ ਦਿੱਤੀ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹੀ ਜ਼ਿਕਰ ਕਰਕੇ ਸਾਨੂੰ ਸਮਝਾਇਆ। ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਸਪਸ਼ਟ ਕਰਕੇ ਕਹਿੰਦੇ ਨੇ ਸੇਵਕ ਕੀਨੋ ਸਦਾ ਨਿਹਾਲ, ਆਪਣੇ ਸੇਵਾਦਾਰ ਨੂੰ ਮਹਾਰਾਜ ਜੀ ਨਿਹਾਲ ਕਰਦੇ, ਉਹਦਾ ਅੰਦਰ ਪ੍ਰੇਮ ਵਿੱਚ ਭਿੱਜ ਜਾਂਦਾ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਬੰਧਨ ਕਾਟ ਮੁਕਤ ਜਨ ਪਿਆ, ਉਹ ਵਾਸ਼ਨਾ ਵਿਕਾਰਾਂ ਦੇ ਜਾਂ ਉਹ ਆਪਣੀ ਮਾੜੀ ਸੰਗਤ ਦੇ ਬੰਧਨ ਕੱਟ ਦਿੰਦਾ ਹੈ। ਬੰਧਨ ਕਾਟ ਮੁਕਤ ਜਨ ਪਿਆ, ਉਹ ਜਨ ਉਹ ਸੇਵਾਦਾਰ ਮੁਕਤ ਹੋ ਗਿਆ, ਉਹਨੇ ਜੀਵਨ ਦੇ ਸਾਰੇ ਬੰਧਨ ਕਟਵਾ ਲਏ ਹਨ। ਬੰਧਨ ਕਾਟ ਮੁਕਤ ਜਨ ਪਿਆ,
ਸਤਿਗੁਰੂ ਜੀ ਕਹਿੰਦੇ ਜਨਮ ਮਰਨ ਦੁੱਖ ਭਰਮ ਗਿਆ, ਜੰਮਣਾ ਅਤੇ ਮਰਨਾ ਵੀ ਗਿਆ, ਦੁੱਖ ਅਤੇ ਭਰਮ ਦੋਵੇਂ ਚੀਜ਼ਾਂ ਹੀ ਸਮਾਪਤ ਹੋ ਗਈਆਂ। ਜਨਮ ਮਰਨ, ਜੰਮਣਾ ਅਤੇ ਮਰਨਾ ਵੀ ਗਿਆ, ਦੁੱਖ ਭਰਮ ਗਿਆ, ਦੁੱਖ ਵੀ ਗਏ ਅਤੇ ਭਟਕਣਾ ਭਰਮ ਵੀ ਅੰਦਰੋਂ ਖਤਮ ਹੋ ਗਿਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਨਮ ਮਰਨ ਦੁੱਖ ਭਰਮ ਗਿਆ, ਇੱਛ ਪੁੰਨੀ ਸਰਦਾ ਸਭ ਪੂਰੀ। ਹੁਣ ਅੰਦਰ ਦੀ ਇੱਛਾ ਪੂਰੀ ਹੋ ਗਈ ਹੈ, ਆਤਮਿਕ ਅਵਸਥਾ ਜਿਹੜੀ ਹੈ ਉਹ ਪੂਰੀ ਹੋ ਗਈ। ਸਤਿਗੁਰੂ ਜੀ ਨੇ ਕਿਹਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਇੱਥੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਇੱਛ ਪੁੰਨੀ, ਇੱਛਾ ਪੂਰੀ ਹੋ ਗਈ, ਸਰਦਾ ਸਭ ਪੂਰੀ। ਮਹਾਰਾਜ ਜੀ ਕਹਿੰਦੇ ਸਾਰੀ ਦੀ ਸਾਰੀ ਸ਼ਰਧਾ ਪੂਰੀ ਹੋ ਗਈ, ਰੱਬ ਰਹਿਆ, ਸਤਸੰਗ ਹਜ਼ੂਰੀ ਸੇਵਾਦਾਰ ਨੂੰ ਦਿਸਣ ਲੱਗ ਪਿਆ ਵੀ ਰਵਿਆ ਹੋਇਆ ਅਕਾਲ ਪੁਰਖ ਸਦਾ ਅੰਗ ਸੰਗੇ ਹੈ, ਉਹ ਹਜ਼ੂਰ ਹੈ। ਹੈ ਹਜ਼ੂਰ ਕਤ ਦੂਰ ਬਤਾਵੋ, ਜੈ ਜੈ ਪੇਖੋ ਤੈ ਹਜ਼ੂਰ, ਉਹ ਹਰੇਕ ਜਗ੍ਹਾ 'ਤੇ ਬੈਠਾ ਹੈ। ਇਸ ਕਰਕੇ ਇੱਛ ਪੁੰਨੀ ਸਰਦਾ ਸਭ ਪੂਰੀ, ਰੱਬ ਰਹਿਆ ਸਦ ਸੰਗ ਹਜ਼ੂਰੀ। ਕਹਿੰਦੇ ਨੇ ਰਵਿਆ ਹੋਇਆ ਹੈ ਸਦਾ ਹੀ, ਹਰ ਥਾਂ 'ਤੇ ਹਰ ਜਗ੍ਹਾ ਦੇ ਉੱਪਰ ਉਹਦਾ ਮੌਜੂਦ ਹੋਣਾ ਹੁਣ ਮਨ ਦੇ ਅਹਿਸਾਸ ਨੂੰ ਆਉਣ ਲੱਗ ਪਿਆ, ਮਨ ਨੂੰ ਪਤਾ ਲੱਗ ਗਿਆ। ਜਿਸ ਕਾ ਸਾਥ ਤਿਨ ਲੀਆ ਮਿਲਾਏ, ਮਹਾਰਾਜ ਜੀ ਕਹਿੰਦੇ ਜਿਹਦੇ ਸੀ ਉਹਨੇ ਆਪਣੇ ਨਾਲ ਮਿਲਾ ਲਿਆ। ਜਿਸ ਕਾ ਸਾਥ ਤਿਨ ਲੀਆ ਮਿਲਾਏ, ਕਰਤੇ ਪੁਰਖ ਦਾ ਰੂਪ ਸੀ, ਕਰਤੇ ਪੁਰਖ ਨੇ ਆਪਣੇ ਵਿੱਚ ਲੀਨ ਕਰ ਲਿਆ। ਮਹਾਰਾਜ ਕਹਿਣਗੇ ਜਿਸ ਕਾ ਸਾਥ ਤਿਨ ਲੀਆ ਮਿਲਾਏ, ਜਿਹਦਾ ਸੀ ਉਸੇ ਨੇ ਆਪਣੇ ਵਿੱਚ ਲੀਨ ਕਰ ਲਿਆ। ਮਹਾਰਾਜ ਕਹਿਣ ਲੱਗੇ ਨਾਨਕ ਭਗਤੀ ਨਾਮ ਸਵਾਏ। ਸਤਿਗੁਰੂ ਜੀ ਕਹਿੰਦੇ ਹੇ ਨਾਨਕ ਜੀ, ਭਗਤੀ ਕਰਕੇ ਨਾਮ ਦੇ ਵਿੱਚ ਸਮਾ ਗਏ, ਨਾਮ ਦੇ ਵਿੱਚ ਜੁੜ ਗਏ, ਭਗਤੀ ਕਰਕੇ ਆਤਮਿਕ ਅਵਸਥਾ ਕਰਕੇ ਉਸ ਅਕਾਲ ਪੁਰਖ ਦੇ ਵਿੱਚ ਇਕਾਗਰਤਾ ਬਣ ਗਈ, ਲੀਨਤਾ ਬਣ ਗਈ, ਟਿਕਾ ਬਣ ਗਿਆ, ਉਹਦੇ ਵਿੱਚ ਸਮਰਪਣ ਭਾਵ ਬਣ ਗਿਆ। ਇਸ ਕਰਕੇ ਸਤਿਗੁਰੂ ਸਾਹਿਬ ਕਹਿਣਗੇ ਹੇ ਨਾਨਕ ਜੀ, ਭਗਤੀ ਕਰਕੇ ਹੀ ਬੰਦਾ ਨਾਮ ਦੇ ਵਿੱਚ ਸਮਾ ਜਾਂਦਾ ਹੈ, ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਨਾਮ ਦੇ ਵਿੱਚ ਇਕਾਗਰਤਾ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਅਸ਼ਟਪਦੀ ਦੀ ਆਰੰਭਤਾ ਵਿੱਚ ਵੀ ਕਿਹਾ ਸੀ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋਂ ਸਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਅੱਜ ਦੇ ਇਸ ਪਾਵਨ ਗੁਰ ਸ਼ਬਦ ਦੀ ਵਿਚਾਰ ਆਪ ਸਮੂਹ ਸੰਗਤਾਂ ਦੇ ਸਨਮੁਖ ਰੱਖਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਸਤਿਗੁਰੂ ਦੀ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਆਪ ਜੀ ਦੇ ਸਨਮੁੱਖ ਹੁਣ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਹਜ਼ੂਰੀ ਜਥਾ ਉਹ 7:50 ਤੱਕ ਗੁਰਬਾਣੀ ਕੀਰਤਨ ਕਰਨਗੇ, ਉਪਰੰਤ ਭਾਈ ਸੁਖਜਿੰਦਰ ਸਿੰਘ ਜੀ ਤਿਨ੍ਹਾਂ ਦਾ ਜਥਾ ਆਪ ਜੀ ਦੇ ਸਨਮੁੱਖ 7:50 ਤੋਂ 8:30 ਤੱਕ ਗੁਰਬਾਣੀ ਕੀਰਤਨ ਕਰਨਗੇ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਅਤੇ ਟਿਕਾ ਬਖਸ਼ਿਸ਼ ਕਰਨਾ ਜੀ। ਆਓ ਪਾਵਨ ਵਿਚਾਰ ਦੀ ਇੱਥੇ ਸਮਾਪਤੀ ਹੈ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾ ਆਪ ਜੀ, ਬਖਸ਼ੋ ਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰ ਵੀ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰ ਨੇ ਪਾਵਨ ਬਾਣੀ ਸਰਵਣ ਕਰ ਰਹੇ ਸੀ। ਸੋ ਦਿੱਤਾ ਗਾ ਸਮਾਂ ਜਿੰਨਾ ਸਮਾਂ ਹੁਕਮ ਹੋਇਆ ਜਿਸ ਸਮੇਂ ਦੀ ਸਮਾਪਤੀ ਹੈ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਗੁਰੂ ਕੀ ਸੰਗਤ ਬਖਸ਼ਣ ਹਾਰ ਹੈ। ਸੋ ਇਤਨੀ ਸੇਵਾ ਪ੍ਰਵਾਨ ਕਰਨੇ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥੇ ਦਾ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਰਾਹੀਂ ਨਿਹਾਲ ਕਰ ਰਹੇ ਸਨ। ਹੁਣ ਸਾਡੇ ਪਾਸ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ, ਤਿਨ੍ਹਾਂ ਦਾ ਜਥਾ ਆਪ ਜੀ ਦੇ ਸਨਮੁੱਖ 7:50 ਤੋਂ ਲੈ ਕੇ 8:30 ਵਜੇ ਤੱਕ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾਲਤਾ ਕਰਨ, ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹੀ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਖਜਾਇ ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆ ਵੈ ਧਾਇ ਸਭ ਥਾਈ ਹੋਏ।

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਕੀਰਤਨ ਜਸ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਨਾਮ ਦਾਨ ਇਸ਼ਨਾਨ ਬਖਸ਼ਣਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਸਤਿਗੁਰੂ ਜੀ ਬੀਬੀ ਸੁਰਜੀਤ ਕੌਰ ਸਲੂਜਾ ਦੀ ਸਾਲਾਨਾ ਯਾਦ ਨੂੰ ਸਮਰਪਿਤ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ, ਜੋਦੜੀ ਸਤਿਗੁਰੂ ਕਿਰਪਾਲਤਾ ਕਰਨੀ, ਸੁੱਖ ਸ਼ਾਂਤੀ ਬਖਸ਼ਣੀ। ਸਰਦਾਰ ਸੁਰਿੰਦਰ ਸਿੰਘ ਮੁਲਤਾਨੀ ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ, ਮਹਾਰਾਜ ਕਿਰਪਾਲਤਾ ਕਰਨੀ, ਆਤਮਿਕ ਸ਼ਾਂਤੀ ਬਖਸ਼ਣੀ, ਪਰਿਵਾਰ ਨੂੰ ਭਾਣਾ ਮੰਨਣ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਚੜ੍ਹਦੀਆਂ ਕਲਾ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ, ਜੋਦੜੀ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾਂ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ।

ਹਰ ਜਾਪ ਨਾ ਛਾਡਿਓ ਏਕ ਘੜੀ। ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕਉ, ਗੁਰਜੋਤ ਅਰਜੁਨ ਮਾਹੀ ਧਰੀ। ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ

ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰ ਰਹੇ ਸਨ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ, ਜਿਨ੍ਹਾਂ ਦਾ ਰਾਗੀ ਜਥਾ ਜੋ ਆਪ ਜੀ ਨੂੰ ਐਤਵਾਰ ਦੁਪਹਿਰ ਤੱਕ ਦੇ ਦੀਵਾਨਾਂ ਤੱਕ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਮਿਤੀ 17 ਤਰੀਕ ਨੂੰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਹੈ। ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸੁਖਾਸਨ ਹੋਣਗੇ। ਆਪ ਜੀ ਨੇ ਇਕਾਗਰਤਾ ਬਖਸ਼ਣੀ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਦੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਮਰਹ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਡਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲਿਓਨ ਦੇਖਿਆ ਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੈ ਇਸਦਾ ਤੇ ਕਮਣ ਸੁਮਾਰ। ਸੰਭ ਸਾਹ ਲਿਖਿਆ ਮਿਲ ਕਰ ਪਾਵ ਹੋ ਤੇਲ, ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਕਰ ਕਰ ਇਹ ਪਹੁੰਚਾ ਸਦਲ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ

ਵਿਸਵੇ ਚਸਿਆਂ ਖੜੀਆਂ ਪਹਿਰਾਂ ਤੇਤੀ ਵਾਰੀ ਮਾਂ ਹੋਆ ਸੂਰਜ ਇੱਕੋ ਰੁੱਤ ਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਥਿਰਾ, ਵਾਹਿਗੁਰੂ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਏ ਜਿਠੇ ਸਭ ਤੋਂ ਕੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨ ਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਅਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣੇ ਦੇ ਮਾਂ ਨੇ ਤਾਣੇ ਤਾਂ ਨਿਉਟੇ ਨਿਉਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚਿਆ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਈਆਂ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤ ਰਖਿਆ ਬਖਸ਼ਣੀ ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਨੀ। ਆਪ ਜੀ ਦੀ ਕਿਰਪਾ ਮਹਿ ਰਾਵਣ ਸਤਿਕਾਰ ਚਾਰ ਪੈ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਨੀ ਕਿਰਪਾ ਕਰਨੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨਾਂ ਦੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿੱਜੀ ਸਥਾਨਾਂ ਵੱਲ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੇ ਜੰਗ ਸਫਾਈ ਨੂੰ ਚੜ੍ਹਦੇ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਹਰ ਮਨੁੱਖ ਦੇ ਅੰਦਰ ਆਪਣੇ ਮਾਲਕ ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਦੇ ਦਰਸ਼ਨਾਂ ਦੀ ਉਸ ਨੂੰ ਮਿਲਣ ਦੀ ਤਾਂਘ ਹੈ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਗੋਂ ਭੇਖ ਧਾਰ ਕੇ ਕਰਮ ਕਾਂਡ ਕਰਕੇ ਹਉਮੈ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਣ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਪੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨਾਇਨ ਬੈਨ ਮੋਹ ਇੱਕ ਇੱਕ ਦੋਹ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮਹਿ ਲੀਨੋ ਤੀਸ ਇੱਕ ਅਰ ਪੰਚ ਸੇ ਪੰਜ

ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਲਪ ਭਣੈ ਤੂੰ ਇੱਕ ਲੋੜੈ ਹੈ ਇੱਕ ਮੰਨਿਓ ਗੁਰ ਅਮਰਦਾਸ ਜਲਪ ਭਣੈ ਤੂੰ ਇੱਕ ਲੋੜੈ ਹੈ ਇੱਕ ਮੰਨਿਓ।

ਵਾਹਿਗੁਰੂ ਜੀ ਪਹਿਰ ਸਮਾਦ ਸੁਨਾਹੂ ਗਿਆਨ ਹੈ ਆਸਨ ਚੜਿਓ ਧਰਮ ਤਣਕ ਕਰ ਗਿਓ ਭਗਤ ਸੀਲਸ ਸਰ ਨੜਿਓ ਲੜਿਓ ਭੈ ਨਿਰਭਉ ਹਰ ਅਟਲ ਮਨ ਸਬਦ ਗੁਰ

ਗੁਰ ਅਮਰਦਾਸ ਸੱਚ ਸਲ ਭਨ ਤੇ ਦਲ ਜੀਤੋ ਇਵ ਜੁਦ ਕਰ ਭਲੋ ਪੁਹਾਲ ਤੇ ਜੋਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ।

ਵਾਹਿਗੁਰੂ ਜੀ ਚਰਨ ਤਾਂ ਪਰ ਸਕਿਆ ਥ ਚਰਨ ਗੁਣ ਅਮਰ ਪਵਲ ਰਹਿ ਹੱਥ ਤਾਂ ਪਰ ਸਕਿਆ ਥ ਹੱਥ ਲਗੇ ਗੁਰ ਅਮਰ ਪੈ ਜੀ ਤਾਂ ਪਰ ਸਕਿਆ ਥ ਜੀ ਗੁਰ ਅਮਰ ਪਣੀਜੈ ਨੈਣ ਤਾਂ ਪਰ ਸਕਿਆ ਥ ਨੈਣ ਗੁਰ ਅਮਰ ਪਿਖੀਜੈ ਸ਼੍ਰਵਣ ਤਾਂ ਪਰ ਸਕਿਆ ਥ ਸ਼੍ਰਵਣ ਗੁਰ ਅਮਰ ਸੁਣੀਜੈ ਸਕਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾ ਲੱਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਸਕਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ

ਨਿਸ ਸਹਿਜ ਸੁਭਾਇ ਦਰਸ਼ਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਅਹਿਨਿਸ ਜਪੀ ਸਦਾ ਸਾ ਲਾਹੀ ਸਾਧ ਸ਼ਬਦ ਲਿਵਲਾਈ ਅਨ ਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਵਹੋ ਸੰਤ ਜਨਹੋ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜਹਿ ਹੈ ਸ਼ਬਦ ਕਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 775 ਪਰਸ਼ ਸ਼ੋਭਿਤ, ਜਿਸ ਵਿੱਚ ਸੱਤ ਸੰਗੀ ਜਣਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਪ੍ਰੇਰਨਾ ਕੀਤੀ ਹੈ ਕਿ ਆਣ ਕਰਕੇ ਸੰਗਤ ਵਿੱਚ ਬੈਠ ਕੇ ਕਰਤੇ ਪੁਰਖ ਦੇ ਗੁਣਾਂ ਨੂੰ ਗਾਇਨ ਕਰੀਏ, ਜਿਹਦੇ ਕਰਕੇ ਹਿਰਦੇ ਦੇ ਵਿੱਚ ਕਰਤੇ ਪੁਰਖ ਦੀ ਨਾਮ ਦੀ ਵਡਿਆਈ ਪ੍ਰਗਟ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ।

0: ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ।
1: ਮੈਂ ਅੰਦਰ ਸਭ ਕੋ

0: ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ
1: ਗੁਰਗੋਰ ਪਰਮਾ ਗੁਰ ਪਾਰਵਤੀ ਮਾਈ
0: ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
1: ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ
0: ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਈ ਕਰੀ
1: ਸਿਰ ਤੂੰ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ
0: ਮਤ ਵਿਚ ਰਤਨ ਜਵਾਹਰ ਮਾਨਿਕ ਜੇ ਕੁ ਗੁਰ ਕੀ ਸਿੱਖ ਸੁਣੀ

0: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ
1: ਲੇ
0: ਕੋਈ ਨਾ ਸੁਜੈ ਜੇ ਤਿਸ ਗੁਣ ਕੋਇ ਕਰੇ।

0: ਸੁਣੇ ਪੜ੍ਹ ਪੜ੍ਹ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਸਰਾ ਗੁਣਾ ਕੀ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ
1: ਸੁਣੇ ਵੰਦੇ ਪਾਵੇ ਰਾਵ ਸੁਣੇ ਹੱਥ ਹੋਏ ਉਸਕਾ
0: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ
0: ਕਾਗਦ ਕਲਮ ਨਾ ਲਿਖਣ ਹਾਰ ਮਨੇ ਕਾ ਬਹਿ ਕਰਨ ਵਿਚਾਰ
1: ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮਨੇ ਸੁਰ ਤੋਂ ਹੈ ਮਨ ਬੁੱਧ ਮਨੇ ਸਗਲ ਭਵਨ ਕੀ ਸੁਧ
1: ਮਨੇ ਮੋਹ ਚੋਟਾ ਨਾ ਖਾਏ ਮਨੇ ਜਮ ਕੇ ਸਾਥ ਨਾ ਜਾਏ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮਨੇ ਮਾਰੇ ਥਾਕ ਨਾ ਪਾਏ ਮਨੇ ਪਸਿਓ ਪਰ ਜਾਏ
0: ਮਨੇ ਮਗ ਨਾ ਚੱਲੇ ਪੰਥ ਮਨੇ ਧਰਮ ਸੇ ਤੀ ਸੰਬੰਧ

0: ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਇਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਭਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਲਿਖਿਆ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ
1: ਹੋਏ
0: ਤਿਸਤੇ ਹੋਏ ਲਖ
1: ਦਰਿਆਓ
0: ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਗ ਜਪ ਸੰਗ ਪਾਓ ਸੰਗ ਪੂਜਾ ਸੰਗ ਤਪਤਾਓ
0: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਹੈ ਉਦਾਸ ਸੁਰਮੋ ਭਗ ਸਾਰ ਸੰਗ ਮੋ ਲਿਵਲਾਇ ਤਾਰ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਸੰਖ ਨਾਵ ਸੰਖ ਥਾਵ ਅਗਮ ਅਗਮ ਅਸੰਖ ਲੋ
1: ਅਖਰੀ ਗਿਆਨ ਗੀਤ ਗੁਣਗਾ
0: ਅਖਰੀ ਲਿਖਣ ਬੋਲਣ ਬਾਣ ਅਖਰਾ

0: ਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸਕੇ
0: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਹੋਤੋਏ
1: ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾ ਵੇਖੇ ਰੰਗ
0: ਉਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ।

0: ਠਹਿਰੇ ਕਹਿਣ ਕਤੇਬਾ ਸਲੋ ਇੱਕ ਧਾਤ
1: ਲਿਖੇ ਹੋਏ ਵਿਨਾਸ
0: ਨਾਨਕ ਵੱਡਾ ਆਖੀਐ ਆਪੇ ਜਾਣੇ ਆਪ
1: ਸਾਲਾ ਇਹ ਸਾਲਾ ਇਹ ਸੁਲਤਨਾ ਪਾਇਆ
0: ਨਦੀਆਂ ਤੇ ਵਾਹ ਪਵੇ ਸਮੁੰਦਰ।

0: ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ
0: ਕੀਤੇ ਮੰਗੇ ਜੋਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ
1: ਕੀਤੇ ਵੇਖਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰ ਖਾਈ ਖਾਏ
0: ਕੀਤੇ ਦੁੱਖ ਭੁੱਖ ਸਦਮਾਰ ਇਹ ਪੇਦਾ ਤੇਰੀ ਦਾਤਾਰ
1: ਕਲਾਸੇ ਬਾਣੇ ਹੋਏ ਹੋਰ ਆਖ ਨਾ ਸਕੇ ਕੋਏ
0: ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਵੇ ਕੀ ਕੇ
0: ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਮੁੱਲ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ
0: ਮੁੱਲਾ ਵਹਿ ਮੁੱਲ ਜਾਹੇ ਮੁੱਲ ਪਾਏ ਮੁੱਲਾ ਸਮਾ

0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਲ
1: ਆਖੇ ਗੋਪੀ ਦੇ ਗੋਵਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਨ ਮੁੰਜਨ ਸੇ
0: ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ
1: ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲੇ ਗਾੜ ਤਾਂ ਲਿਖੀਏ ਸਿਰ ਗਵਾ ਰਾ ਗਵਾ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਰਾਜੇ ਨਾਦ ਨੇ ਇੱਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪਰਿਸਿਓ ਕਹੀਆਂ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬਸੰਦਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵੇ
0: ਮੋਹਨੀਆਂ ਮਨ ਮੋਹਨ ਸੁਰਗਾ ਮਚ ਪਿਆਲੇ

ਜੋਤ ਭਾਵਨ ਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋਤ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਡਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇਭੂਤ।

0: ਤੇ ਜੁਗ ਜੁਗ ਏਕੋ ਵੇਸ
1: ਉਲਟ ਗਿਆਨ ਦਾ ਭੰਡਾਰਨ ਘਟ ਘਟ ਵਜ ਹਨਾਦ
0: ਨਾਥ ਨਾਥੀ ਸਭ ਜਾ ਕੇ ਇਸ ਦਰਾ ਸਾਧ
1: ਸੰਜੋਗ ਵਿਜੋਗ ਤੋਂ ਕਾਰ ਚਲਾਵੇ ਲਿਖੇ ਆਵੇ ਭਾਗ
0: ਆਦੇਸ ਸੇ ਆਦੇਸ ਆਦ ਨੀਲ ਨਾਦ ਨਾਹਿ ਜੁਗ ਜੁਗ ਏਕੋ ਵੇਸ
1: ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਰਾਏ ਦੀਵਾਨ
1: ਜਿਵ ਤਿਸ ਭਾਵੈ ਤਿਵੈ ਚਲਾਵੇ ਜੋ ਹੋਵੇ ਫੁਰਮਾਨ ਆਦੇਸ਼ ਸੇ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਦ ਇੱਕ ਦੂਜੀ ਪਉ ਲਖ ਹੋ ਹੇ ਲਖ ਹੋ ਵਹਿ ਲਖ ਵੀਸ
0: ਏ
1: ਤਰਾਹ ਪਤ ਪਵੜੀਆ ਚੜਿਆ ਹੋਏ ਕੀਸ
0: ਆਕਾਸ ਕੀ ਕੀਤਾ ਰੀਸ
1: ਨਾਨਕ ਨਦਰੀ ਪਾਈ ਹੈ ਕੁੜੀ।

0: ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
0: ਰੁਤੀ ਤਿਤੀ ਵਾਰ ਪੌਣ ਪਾਣੀ ਅਗਨੀ ਪਾਤਾਲ
1: ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ

0: ਜਾਪੇ ਜਾਏ।
1: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
0: ਕੇਤੇ ਪੌਣ ਬਾਣੀ ਵੇ ਸੰਦਰ, ਕੇਤੇ ਕਾਨ ਮਹੇਸ਼,
1: ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ,
0: ਕੇਤੇ ਕਰ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ,
1: ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ,
0: ਕੇਤੇ ਸਿਧੁਨਾਥ, ਕੇਤੇ ਕੇਤੇ ਦੇਵੀ ਵੇਸ,
1: ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ,
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਿਨੋਦ ਕੋਲ ਅੰਤ,
1: ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁਧ,
0: ਤਿੱਥੇ
1: ਜੋਤ ਮਹਾਬਲ ਸੂਰ, ਤਿਨ ਮੈਂ ਹਰਾਮ ਰਹਿਆ ਭਰਪੂਰ, ਨਾ ਮਰੇ ਨ ਠਾਕੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨ

0: ਕਲੰਕੀ ਪਰਮਾਤਮ ਸਮਸਤੀ ਪ੍ਰਭੂਤੇ
1: ਕਲੰਕਨ ਬਿਨਾ ਨੇ ਕਲੰਕੀ ਸਰੂਪ
0: ਨਮੋ ਰਾਜ ਰਗੇਸ਼ਵਰਮ ਪਰਮ ਰੂਪੇ
1: ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧ
0: ਨਮੋ ਰਾਜ ਰਗੇਸ਼ਵਰਮ ਪਰਮ ਬ੍ਰਿਧੇ
1: ਨਮੋ ਸਸਰਬਾਣੇ ਨਮੋ ਅਸਰਬਾਣੇ
0: ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਪੇਕੀਯ ਪਰਮੀਯ ਭੋਗੀਯ ਭੁਕਤੇ
0: ਨਮੋ ਜੋਗ ਜੋਗੇਸ਼ਵਰਮ ਪਰਮ ਜੁਗਤੇ
1: ਨਮੋ ਨਿਤ ਨਾਰਾਯਣੇ ਕ੍ਰੂਰ ਕਰਮੇ
0: ਨਮੋ ਪ੍ਰੇਤ ਪ੍ਰੇ ਦੇਵੇਸ਼ੁ ਧਰਮੇ
1: ਨਮੋ ਰੋਗ ਹਰਤਾ ਨਮੋ ਰਾਗ ਰੂਪ
0: ਨਮੋ ਛਾ ਛਾ ਨਮੋ ਭੂ ਭੂਪੇ
1: ਨਮੋ ਦਾਨ ਦਾਨੇ ਨਮੋ ਮਨ ਮਨ
0: ਨਮੋ ਰੋਗ ਰੋਗੇ ਨਮਸਤੰ ਸਨਾਨੇ
1: ਨਮੋ ਮੰਤ੍ਰ ਮੰਤ੍ਰ ਨਮੋ ਜੰਤ੍ਰ ਜੰਤ੍ਰ
0: ਨਮੋ ਇਸ਼ਟ ਇਸ਼ਟ ਨਮੋ ਤੰਤ੍ਰ ਤੰਤ੍ਰੰ
1: ਸਦਾ ਸਚਿਦਾਨੰਦ ਸਰਵੰ ਪ੍ਰਣਾਸਿ।

0: ਸਰਬੰਗ ਪਾਣੇ ਸਰਬੰਗ ਮਾਨੇ
1: ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰ
0: ਸਰਬੰਗ ਭੁਗਤ

0: ਹਜ਼ੂਰ
1: ਹੈ ਹਮੇ ਚਲ ਸਲਾਮ ਹੈ ਸਮਤੁਲ ਕਲਾਮ ਹੈ
0: ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਲਾ
1: ਕਿ ਕਾਮਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ
0: ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹੀਮ ਹੈ
1: ਕਰੀਮ ਉਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ
0: ਗਨੀਮ ਉਲ ਕੇ ਰਾਜ ਹੈ ਗਰੀਬ ਉਲ ਨਿਵਾਜ਼
1: ਹਰੀ ਫੁਲ ਸ਼ਿਕਾਨ ਹੈ ਰਿਆਸਲ ਫਿਕਾਨ ਹੈ
0: ਲੰਕਨ ਪਰਨਾਸ ਹੈ ਸਮਸਤੁਲ ਨਿਵਾਜ਼
1: ਅਗੰਦੀ ਉਲ ਕਰੀਮ ਹੈ ਰਜਾਇਕ ਰਹੀਮ ਹੈ
0: ਸਮਸਤੁਲ ਜ਼ੁਬਾ ਹੈ ਕਿ ਸਾਹਿਬ
1: ਕਿ ਨਰਕਮ ਪਰਨਾਸ ਹੈ ਬਹਿਤੁਲ ਨਿਵਾਸ ਹੈ
0: ਕਿ ਸਰਬੁਲ ਗਵਨ ਹੈ ਹਮੇਸ਼ੁਲ ਰਵਾ
1: ਤਮਾਮ ਤਮੀਜ ਹੈ ਸਮਸਤੁਲ ਅਜੀਜ ਹੈ
0: ਪਰਮ ਪਰਮੀਸ ਹੈ ਸਮਸਤੁਲ ਅਦੀਸ
1: ਹੈ ਅਜੇਸੁਲ ਅਲੇਖ ਹੈ ਅਮੇਸੁਲ ਅਪੇਖ ਹੈ
0: ਜ਼ਮੀਨੁਲ ਜ਼ਮਾ ਹੈ ਅਮੇਕੁਲ ਇਮਾ
1: ਕਰੀਮ ਉਲ ਕਮਾਲ ਹੈ ਕਿ ਜੁਰ ਜਮਾਲ ਹੈ
0: ਚਲਨ ਪ੍ਰਕਾਸ਼ ਹੈ ਕਿ ਮਿਤੋ ਸੁਭਾ
1: ਹੈ ਅਜਬ ਸਰੂਪ ਹੈ ਕਿ ਮਿਤੋ ਪ੍ਰਭੂਤ ਹੈ
0: ਕਿ ਮਿਤੋ ਪਸਾ ਹੈ ਕਿ ਆਤਮ ਪ੍ਰਭਾ
1: ਹੈ ਅਚਲਨ ਅਨੰਦ ਹੈ ਕਿ ਮਿਤੋ ਅਪੰਗ ਹੈ
0: ਪਾਚ ਅੰਤ ਹੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾ
1: ਹਰ ਭਰ ਅਖੰਡ ਹਰ ਨਰ ਪ੍ਰਪੰਜ
0: ਅਨ ਗਨ ਪ੍ਰਣਾਮ ਮੁਨ ਮਨ
1: ਸਦਾ ਹਰ ਨਰ ਅਖੰਡ ਭਰ ਨਰ ਮੰਡ
0: ਅਨ ਪਉ ਅਨਾਸ ਮੁਨ ਮਨ ਪ੍ਰਕਾਸ਼
1: ਗੁਣ ਗਨ ਪ੍ਰਣਾਮ ਜਲ ਥਲ ਮੁਦਾਮ
0: ਅੰਚਿਜ ਅੰਗ ਆਸਨ ਅਪੰਗ
1: ਉਪਮਾ ਪਾਰਗਤ ਮੇ ਤੁਦਾਰ
0: ਜਲ ਥਲ ਮੰਡ ਦਿਸ ਵਿਸ ਅਪੰਡ
1: ਜਲ ਥਲ ਮਹੰਤ ਦਿਸ ਵਿਸ ਬੇਅੰਤ
0: ਪ੍ਰਸਾਦ
1: ਮੰਡਲ ਹੈ
0: ਜਗਦੇਸ਼ਵਰ ਹੈ
1: ਪਰਮੇਸ਼ਵਰ ਹੈ
0: ਸਰਬੰਗ ਪਰ ਹੈ ਸਰਬੰਗ
1: ਸਰਪਾਸਿਆ ਹੈ ਸਰਨਾਸਿਆ ਹੈ
0: ਕਰੁਣਾਕਰ ਹੈ ਵੇ ਸੰਬਰ
1: ਸਰਵੇਸ਼ਵਰ ਹੈ ਜਗਦੇਸ਼ਵਰ ਹੈ
0: ਬ੍ਰਹਮੰਡਸ ਹੈ ਕਲਕੰਡ
1: ਪਾਤੇ ਪਰ ਹੈ ਕਰੁਣਾਕਰ ਹੈ
0: ਅਜੱਪਾ ਜਪੈ ਤਪਾ ਤਪੈ
1: ਅਕਤਾ ਕਿਤੈ ਅਮ੍ਰਿਤਾ ਅਮ੍ਰਿਤ ਹੈ
0: ਅਮ੍ਰਿਤਾ ਮਿਤੈ ਕਰਨਾ ਕਿਤੈ
1: ਅਕਤਾ ਕਿਤੈ ਤਰਦੀ ਤ੍ਰਿਤ ਹੈ
0: ਅਮਤੇਸ਼ਵਰ ਹੈ ਪਰਮੇਸ਼ਵਰ
1: ਅਕਤਾ ਕਿਤੈ ਅਮ੍ਰਿਤਾ ਅਮ੍ਰਿਤ ਹੈ
0: ਅਜੱਪਾ ਕਿਤੈ ਅਮ੍ਰਿਤਾ ਅਮ੍ਰਿਤ
1: ਹੈ ਨਾਇਕ ਹੈ ਕਲਕਾਇਕ ਹੈ
0: ਵਿਸੰਬਰ ਹੈ ਕਰਨਾਲੇ
1: ਨਿਪਨਾਇਕ ਹੈ ਸਰਪਾਇਕ ਹੈ
0: ਪੰਜਨ ਹੈ ਅਰਗੰਜਨ
1: ਰਿਪਤਾਪਨ ਹੈ ਜਪ ਜਾਪਨ ਹੈ
0: ਅਕਲਨ ਕ੍ਰਿਤੈ ਸਰਬਾ
1: ਕਰਤਾ ਕਰ ਹੈ ਹਰਤਾ ਹਰ ਹੈ
0: ਪਰਮਾਤਮ ਹੈ ਸਰਬਾਤਮ
1: ਆਤਮ ਬਸ ਹੈ ਜਸ ਕੇ ਜਸ ਹੈ
0: ਜੰਗ ਪ੍ਰਿਆ ਚੰਦ ਨਮੋ ਸੂਜ ਸੂਜੇ ਨਮੋ ਚੰਦਰ ਚੰਦ
1: ਨਮੋ ਰਾਜ ਰਾਜੇ ਨਮੋ ਇੰਦ੍ਰ
0: ਨਮੋ ਅੰਧਕਾਰੇ ਨਮੋ ਤੇਜ ਤੇਜ
1: ਨਮੋ ਬਿੰਦਰ ਬਿੰਦਰੇ ਨਮੋ ਬੀਜ ਬੀਜੇ
0: ਨਮੋ ਰਾਜ ਸੰਗਤਾਮ ਸੰਗਸਾਂਤ ਰੂਪੇ
1: ਨਮੋ ਪਰਮ ਤੰਤੰ ਅਸੰਤੰ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ
1: ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
0: ਨਮੋ ਜੁਦ ਜੁਦੇ ਨਮੋ ਗਿਆਨ
1: ਨਮੋ ਭੋਜ ਭੋਜੇ ਨਮੋ ਪਾਨ ਪਾਨੇ
0: ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪ
1: ਨਮੋ ਇੰਦ੍ਰ ਇੰਦ੍ਰੇ ਅਨਾਤਮ ਪ੍ਰਭੂਤੇ
0: ਅਲੰਕਾਰ ਰੂਪੇ ਅਲੰਕਾਰ ਅਲੰਕੇ
1: ਨਮੋ ਆਸੇ ਆਸੇ ਨਮੋ ਬਾਕ ਮੰਕੇ
0: ਅਪੰਗੀ ਸਰੂਪੇ ਅਨੰਗੀ ਅਨਾਮੇ
1: ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ
0: ਏਕ ਅਛਰੀ ਚੰਦ ਅਜੈ ਅਲੈ ਅਭੈ ਅਭੈ
1: ਅਭੂ ਅਜੂ ਅਨਾਸ ਕਾਸ
0: ਅਗੰਜ ਮੰਜ ਲਖ ਪਖ
1: ਅਕਾਲ ਦਿਆਲ ਅਲੇਖ ਪੇਖ
0: ਅਨਾਮ ਅਕਾਮ ਅਗਾ ਅਡਾ
1: ਅਨਾਥੇ ਪਰਮਾਥੇ ਅਜੋਨੀ ਅਮੋਨੀ
0: ਨਰਾਗੇ ਨਰੰਗੇ ਨਰੂਪੇ ਨਰੇਖੇ
1: ਅਕਰਮਮ ਅਪਰਮਮ ਅਗੰਜੇ ਅਲੇਖੇ
0: ਭੁਜੰਗ ਪ੍ਰਿਆ ਚੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਮੇ
1: ਅਗੰਜੁਲ ਅਨਾਮੇ ਸਮਸਤੁਲ ਨਿਵਾਸੇ
0: ਕਾਮਨ ਵਿਭੂਤੇ ਸਮਸਤੁਲ ਸੁਰੂਪੇ
1: ਕੁਕਰਮ ਪਰਨਾਸੀ ਸੁਤਰਮ ਪ੍ਰਭੂਤੇ
0: ਸਚਦਾਨੰਦ ਸਤਰੰਗ ਪ੍ਰਣਾਸੀ
1: ਕਰੀਮੁਲ ਕੁਨੀਦਾ ਸਮਸਤੁਲ ਨਿਵਾਸੀ
0: ਅਜਾਇਬ ਵਿਭੂਤੇ ਗਜਾਇਬ ਗਨੀਮ
1: ਹਰਿਯਮ ਕਰੀਮ ਕਰੀਮ।

0: ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ।
1: ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਧਾਮ ਸਿਧਾਰੇ।
0: ਤੀਰਥ ਨਾਨ ਦਿਆ ਦਮਦਾਨ ਸੁ ਸੰਜਮ ਨੇਮ ਅਨੇਕ ਵਿਸੇਖੇ।
1: ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਬਾਨ ਸਬਾਨ ਕੇ ਪੇਖੇ।
0: ਆਹਾਰ ਜਤੀ ਸਤ ਜਤੀ ਜਤ ਤਾਰ ਸਭੇ ਸੁਵਿਚਾਰ ਹਜ਼ਾਰਕ ਦੇਖੇ।
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਲੇਖ ਨ ਲੇਖੇ।
0: ਸੁਤ ਸਿਵਾ ਤੁਰੰਤ ਦੁਬਾ ਸੁ ਸਾਜ ਸੁਨਾਹ ਦੁਰਜਾਨ ਤਲੇਂਗੇ।
1: ਭਾਰੀ ਗੁਮਾਨ ਭਰੇ ਮਨ ਮੇ ਕਰ ਪਰਬਤ ਪੰਥ ਲੈ ਨਾ ਹਲੇਂਗੇ।
0: ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ।
1: ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ।
0: ਵੀਰ ਅਪਾਰ ਬੜੇ ਬੜਿਆਰ ਅਵਿਚਾਰੇ ਸਾਰ ਕੀ ਤਾਰ ਬਛਈਆ।
1: ਤੋਰ ਦੇਸ ਮਲਿੰਦ ਮਵਾਸਨ ਮਾਤੇ ਖਜਾਨ ਕੇ ਮਾਨ ਮਲਈਆ।
0: ਗਾੜੇ ਗੜਾਨ ਕੋ ਤੋੜਨ ਹਰ ਸੋ ਬਾਤਨ ਹੀ ਚਕ ਚਾਰ
1: ਲਵਈਆ।
0: ਦਾਨਵ ਦੇਵ ਫਨਿੰਦ ਨਿਸਾਚਰ ਪੂਤ ਭਵਿੱਖ ਭਵਾਨ ਜਪੇਂਗੇ।
1: ਜੀਵ ਜਿਤੇ ਜਲ ਮੇ ਤਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ।
0: ਪੁਨ ਪ੍ਰਤਾਪਨ ਪਾਟ ਜੈਤ ਪੁਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ।
1: ਸਾਧ ਸਮੋ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਜਪੇਂਗੇ।
0: ਮਾਨਵ ਇੰਦ ਗਜਿੰਦਰ ਨਿਰਾਦਪ ਜੋਨ ਤੇ ਲੋਕ ਕੋ ਰਾਜ ਕਰੇਂਗੇ।
1: ਹੋਰ ਸਨਾਨ ਗਜਾ ਇਕ ਦਾਨ ਅਨੇਕ ਸਵੈਮ ਬਰਸਾਦ ਭਰੇਂਗੇ।
0: ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਭਰੇਂਗੇ।
1: ਜੇ ਨਰ ਸ੍ਰੀ ਪਤ ਕੇ ਪ੍ਰਸੰਨ ਪਗ ਤੇ ਨਰ ਫੇਰ ਨਾ ਦੇਹ ਤਰੇਂਗੇ।
0: ਤਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਭਗਤਾਨ ਲਗਾਇਓ।
1: ਨਾਗਰਿਓ ਲਈ ਸਾਧ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ।
0: ਵਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ।
1: ਸਾਧ ਕੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ।
0: ਕਾਹੂ ਲੈ ਪਾਹਨ ਪੂੰਛ ਤਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ।
1: ਕਾਹੂ

0: ਕਤ ਹੈ ਆਪਣੋ ਕਰ ਦੇ ਕਰ ਪਾਪ ਸਬੂਨਾ ਭੇਟਣ ਪਾਵੇ
1: ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟੀ ਕੇ ਪਟ ਵਿੱਚ ਬਚਾਵੇ
0: ਜਜ ਬਜੰਗ ਸੋ ਦਾਨਵ ਦੇਵ ਭੇਵ ਤੁਮੇ ਸਭ ਹੀ ਕਰ ਤਿਆਵੇ
1: ਆਕਾਸ ਪਤਾਲ ਰਸਾਤਲ ਜਜ ਬਜੰਗ ਸਵੇ ਸਿਰ ਨਿਆਵੇ
0: ਪਾਏ ਸਕੇ ਨੀ ਪਾਰ ਪਾਏ ਸਕੇ ਨੀ ਪਾਰ ਪ੍ਰਭਾਹੂ ਕੋ ਨੇਤੀ ਨੇਤੇ ਵੇਦ ਬਤਾਵੇ
1: ਸਕੇ ਸਭ ਹੀ ਕੁਜਿਆ ਸੁਰਹਾਰ ਪਰੇ ਹਰ ਹੱਥ ਨੇ ਆਵੇ
0: ਨਾਰਦ ਸੇ ਚਤੁਰਾਰਨ ਸੇ ਰੁਮਨਾਰਕ ਸੇ ਸਭ ਹੂ ਮਿਲ ਗਾਇਓ
1: ਵੇਦ ਦੇਵ ਨਾ ਭੇਦ ਲਗਿਓ ਸਭ ਹਾਰ ਪਰੇ ਹਰ ਹੱਥ ਨਾ
0: ਪਾਏ ਸਕੇ ਨੀ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਇਓ
1: ਗਿਆਨ ਤਰੋ ਤੇ ਕੋ ਮਨ ਮੈਂ ਜੇ ਕੋ ਅਨਤੋ ਸਵੇ ਜਗ ਛਾਇਓ
0: ਵੇਦ ਪੁਰਾਨਕ ਤੇ ਬੁਕਰਾਨ ਅਭੇਦ ਨਿਰਪਾਨ ਸਵੇ ਪਛਾਰੇ
1: ਭੇਦ ਨਾ ਪਾਏ ਸਕਿਓ ਅਨਭੇਦ ਕੋ ਖੇਦ ਤੇ ਅਨਛੇਦ ਪੁਕਾਰੇ
0: ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗ ਨ ਸੰਗ ਤਿਹਾਰੇ
1: ਆਨੰਦ

0: ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਚੌਪਈ ਪ੍ਰਣਵੋ ਆਦਿ ਏਕ ਅੰਕਾਰਾ ਜਲ ਥਲ ਮਹਿਓ ਕੀਹੋ ਪਸਾਰਾ
1: ਆਦਿ ਪੁਰਖ ਅਵਿਗਤ ਅਵਿਨਾਸੀ ਲੋਕ ਚਤੁਰ ਦਾ ਜੋਤ ਪ੍ਰਕਾਸੀ
0: ਹਸਤ ਕੀਤ ਕੇ ਬੀਚ ਸਮਾਨਾ ਰਾਵ ਰੰਗ ਇਹ ਰਾਵ ਰੰਗ ਜਿਹ ਇੱਕ ਸਰਜਾਨਾ
1: ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ
0: ਅਲਖ ਰੂਪ ਅਛੇ ਅਨਪੇਖਾ ਰਾਗ ਰੰਗ ਜਿਹ ਰੂਪ ਨਾ ਰੇਖਾ
1: ਬਰਨ ਚੇਨ ਸਭੂ ਤੇ ਨਾਰਾ ਪੁਰਖ ਤਵੈ ਅਭਿਗਾਰਾ
0: ਬਰਨ ਚੇਨ ਜਿਹ ਚਾਤ ਨਾ ਪਾਤਾ ਸਤਰ ਮਿੱਤਰ ਜਿਹ ਤਾਤ ਨਾ ਮਾਤਾ
1: ਸਭ ਤੇ ਦੂਰ ਸਭਨ ਤੇ ਨੇਰਾ ਜਲ ਤਰ ਮਈਨ ਜਾਏ ਬਸੇਰਾ
0: ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਿਹ ਬਸਤ ਭਵਾਨੀ
1: ਬ੍ਰਹਮਾ ਵਿਸਨਾਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਓਟ ਇੰਦਰ ਉਪਿੰਦਰ ਬਨਾਏ ਬ੍ਰਹਮਾ ਰੁਦਰ ਉਪਾਏ ਖਪਾਏ
1: ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਲਾਇਓ
0: ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਸ ਰਚੇ ਸੁਭਚਾਰਾ
1: ਭੂਤ ਭਵੇਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਨੀ
0: ਆਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਚ ਸਮਾਨਾ ਸਭੂ ਸਰਬ ਠੋਰ ਪਹਿਚਾਨਾ
0: ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ

0: ਫਤਿਹ।
1: ਵਾਹਿਗੁਰੂ ਸਾਹਿਬ ਜੀਓ। ਬਸੰਤ ਕੀ ਵਾਰ ਮਹਿਲ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਕਾ ਨਾਮ ਧਿਆਇ ਕੈ ਉਹ ਹਰਿਆ ਭਾਈ,
0: ਕਰਮ ਲਿਖਨ ਤੇ ਪਾਈਐ ਰੁੱਤ ਸੁਹਾਈ।
1: ਵਣ ਤ੍ਰਿਣ ਤ੍ਰਿਪਣ ਮੋਲਿਆ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆ ਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਪਵਿੱਤਰ ਹਜੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਬੇਅੰਤ ਬਾਣੀਆਂ ਦੇ ਜਾਪ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਦੀ ਗੁਰਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸਨਮੁਖ ਵਿਚਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਬਖਸ਼ਿਸ਼ ਕਰਨਾ ਸਤਿਗੁਰੂ ਜੀ

ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਕਿਰਪਾਲਤਾ ਕਰਨੀ, ਕਾਮਯਾਬੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਗੁਰਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨਾ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਹਰਮੀਤ ਸਿੰਘ ਜੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਕਿਰਪਾ ਕਰਨੀ, ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਆਪਣੇ ਦਰਕਰ ਦੀਆਂ ਸੇਵਾਵਾਂ ਨੇਮ ਅਤੇ ਪ੍ਰੇਮ ਅਨੁਸਾਰ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀਓ, ਕਿਰਪਾਲਤਾ ਕਰਨੀ ਸਤਿਗੁਰੂ ਜੀ, ਮਿਹਰਾਮਤ ਕਰਨੀ ਬੱਚੀ ਦੇ ਬਾਰ੍ਹਵੀਂ ਕਲਾਸ ਦੇ ਪੇਪਰਾਂ ਵਿੱਚੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਨੂੰ ਤੰਦਰੁਸਤੀ ਬਖਸ਼ੋ, ਸੁੱਖ ਹੋਵੇ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਹਿ ਹੋਵੈ ਸਿਫਤ ਖਸਮ ਦੀ ਨੂਰ ਅਰਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਵਹੁ ਸੰਤ ਜਨਹੋਂ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜਹਿ ਸ਼ਬਦ ਕਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਮਿਹਰਾਮਤ ਕਿਰਪਾਲਤਾ ਕੀਤੀ ਹੈ। ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਰੋਜ਼ ਮਿਤੀ 17 ਤਰੀਕ ਨੂੰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਹੈ, ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ। ਨਾਲ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸ੍ਰੀ ਸਹਿਜ ਪਾਠ ਸੰਗਤੀ ਰੂਪ ਦੇ ਵਿੱਚ ਰੱਖੇ ਹੋਏ ਸਨ, ਉਹ ਸਹਿਜ ਪਾਠ ਤਕਰੀਬਨ ਅੱਜ ਭੋਗ ਜਿਹੜਾ ਹੈ ਉਹ ਨੌਵੇਂ ਪਾਤਸ਼ਾਹ ਦੇ ਸਲੋਕਾਂ ਤੱਕ ਸੰਪੂਰਨ ਹੋ ਜਾਣਗੇ। ਜੋ ਸ੍ਰੀ ਸਹਿਜ ਪਾਠ ਜੀ ਦੇ ਭੋਗ ਦੀ ਮਿਤੀ ਹੈ ਉਹ ਆਪ ਜੀ ਸਲਾਹ ਕਰਕੇ ਜੇ ਇਸ ਗੁਰਪੁਰਬ ਦੇ ਸੰਬੰਧ ਵਿੱਚ, ਜਾਂ ਕਿਉਂਕਿ 15 ਤਰੀਕ ਤੋਂ ਬਾਅਦ ਫਿਰ ਗੁਰਪੁਰਬ ਸ਼ੁਰੂ ਹੋ ਜਾਣੇ ਹਨ, ਆਪ ਦੀ ਜਿਸ ਵੀ ਦਿਨ ਸਲਾਹ ਕਰਕੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਦਾ ਪ੍ਰਬੰਧ ਕਰ ਸਕਦੇ ਹੋ। ਉਪਰੰਤ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਸ਼ਨੀ ਅਤੇ ਪਰਸੋਂ ਐਤਵਾਰ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਸਤਿਗੁਰੂ ਮਿਹਰਾਮਤ ਕਰਦੇ ਹਨ। ਹਰ ਸ਼ਨੀਵਾਰ ਐਤਵਾਰ ਜਿੱਥੇ ਸਵੇਰੇ 3 ਵਜੇ ਤੋਂ 4:30 ਵਜੇ ਤੱਕ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਹਨ, ਉੱਥੇ ਨਾਲ ਹੀ ਨਾਮ ਸਿਮਰਨ ਅਭਿਆਸ ਸੰਗਤੀ ਰੂਪ ਦੇ ਵਿੱਚ ਹੁੰਦੇ ਨੇ। ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਆਓ ਹੁਣ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣ ਲੱਗੇ ਹਨ, ਆਪ ਜੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰਕੇ ਬੁਲੇ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂ ਦੇ ਸਾਹੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨ ਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਕਰ ਵਾਜੈ ਸ਼ਬਦ ਘਨੇਰੇ ਰਾਮ ਆਵਹੁ ਸੰਤ ਜਨ ਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਕਰ ਵਾਜੇ ਹੈ ਸ਼ਬਦ ਘਨੇਰੇ ਰਾਮ ਸ਼ਬਦ ਘਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਐਹ ਨਿਸ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਵਲਾਈ ਅਨ ਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣੈ

ਅਵਰ ਨ ਜਾਣੈ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਹਿਮਤਾਂ ਦੇ ਜਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਅੱਜ ਦਾ ਜੋ ਪਾਵਨ ਹੁਕਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਸੂਹੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 775 ਪਰ ਸੁਸ਼ੋਭਿਤ ਹੈ। ਸਤਿਗੁਰੂ ਜੀ ਜੋ ਉਪਦੇਸ਼ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁਖ ਕਰਦੇ ਹਨ, ਅੱਜ ਦਾ ਇਹ ਪਾਵਨ ਸ਼ਬਦ ਜਿਸ ਨੂੰ ਸਤਿਗੁਰੂ ਸਾਹਿਬ ਜੀ ਨੇ ਚਾਰ ਪਦਿਆਂ ਦੇ ਵਿੱਚ ਸ਼ੰਤ ਦੇ ਰੂਪ ਦੇ ਵਿੱਚ ਉਚਾਰਨ ਕੀਤਾ ਹੈ, ਪਰ ਹਰੇਕ ਪਦੇ ਵਿੱਚ 6-6 ਪੰਕਤੀਆਂ ਹਨ ਔਰ 24 ਪੰਕਤੀਆਂ ਕੁੱਲ ਇਸ ਪਾਵਨ ਸ਼ਬਦ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੀਆਂ ਹਨ। ਸਤਿਗੁਰੂ ਦੀ ਕਿਰਪਾ ਕਰਨ ਪਾਵਨ ਵਿਚਾਰ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਬਖਸ਼ਿਸ਼ ਕਰਦੇ ਹਨ ਰਾਗ ਸੂਹੀ ਛੰਤ। ਛੰਤ ਜਿਹੜਾ ਹੈ ਉਹ ਛੰਦਾਬੰਦੀ ਨਾਲ ਸੰਬੰਧਿਤ ਹੈ। ਮਹੱਲਾ ਚੌਥਾ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ। ਘਰ ਤੀਜਾ, ਤੀਜੇ ਘਰ ਦੇ ਵਿੱਚ ਤਬਲਾ ਵਾਦਨ ਕਰਨ ਅਤੇ ਰਾਗ ਦੇ ਵਿੱਚ ਇਸ ਪਾਵਨ ਸ਼ਬਦ ਨੂੰ ਗਾਇਨ ਕਰਨ ਵੇਲੇ ਖਿਆਲ ਰੱਖਣਾ ਹੈ। ਸਤਿਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਤੀਜੇ ਘਰ ਦੇ ਵਿੱਚ ਗਾਇਨ ਕੀਤਾ ਜਾਏ ਔਰ ਤਬਲਾ ਵਾਦਨ ਕੀਤਾ ਜਾਵੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਰੰਭਤਾ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਹੈ ਜੋ ਸਰਬ ਵਿਆਪਕ ਹੈ, ਸਮੁੱਚੇ ਸੰਸਾਰ ਵਿੱਚ ਜਰਰੇ ਜਰਰੇ ਵਿੱਚ ਉਹਦੀ ਵਿਆਪਕਤਾ ਹੈ ਔਰ ਸਮੁੱਚੇ ਸੰਸਾਰ ਨੂੰ ਬਣਾਉਣ ਅਤੇ ਢਾਉਣ ਵਾਲਾ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਅਤੇ ਹਰਤਾ ਹੈ। ਮਹਾਰਾਜ ਜੀ ਜ਼ਿਕਰ ਕਰਦੇ ਕਿ ਉਹ ਇੱਕ ਹੈ, ਓਅੰਕਾਰ ਸਰੂਪ ਸਰਬ ਵਿਆਪਕ ਅਕਾਲ ਪੁਰਖ ਜਿਹੜਾ ਹੈ ਉਹ ਸਮੁੱਚੇ ਸੰਸਾਰ ਦਾ ਆਸਰਾ ਹੈ, ਪਰ ਸਤਿਗੁਰ ਪ੍ਰਸਾਦ ਸਤ ਚੇਤਨ ਆਨੰਦ ਸਰੂਪ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਨੇ ਆਰੰਭਤਾ ਕੀਤੀ ਹੈ, ਆਹੋ ਸੰਤ ਜਨਹੋਂ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਸਤਿਗੁਰੂ ਸਾਹਿਬ ਜੀ ਇੱਥੇ ਸਤ ਸੰਗੀ ਜਨਾਂ ਨੂੰ ਉਪਦੇਸ਼ ਕਰਦੇ ਹਨ ਕਿ ਗੁਰਮੁਖੋ ਆਓ ਬੈਠੋ ਅਤੇ ਕਰਤੇ ਪੁਰਖ ਗੋਬਿੰਦ ਭਾਵ ਗੋ ਨਾਮ ਇੰਦਰਿਆਂ ਤੋਂ ਹੈ, ਵਿੰਦ ਨਾਮ ਆਸਰੇ ਤੋਂ ਹੈ। ਗੋ ਨਾਮ ਧਰਤੀ ਦਾ ਵੀ ਹੈ ਔਰ ਵਿੰਦ ਨਾਮ ਆਸਰੇ ਦਾ ਹੈ। ਕਿਹਨੇ ਨੇ ਧਰਤੀ ਸਮੁੱਚੇ ਸੰਸਾਰ ਦੇ ਆਸਰੇ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣ ਦਾ ਯਤਨ ਕਰੀਏ। ਗੁਰਮੁਖ ਮਿਲ ਰਹੀ ਹੈ, ਜਦੋਂ ਗੁਰੂ ਦੇ ਸਨਮੁਖ ਹੋ ਕੇ ਮਿਲ ਰਹਾਂਗੇ
ਘਰ ਵਾਜੇ ਸ਼ਬਦ ਘਨੇਰੇ ਨਾਮ ਅਤੇ ਹਿਰਦੇ ਰੂਪੀ ਘਰ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਦੇ ਆਨੰਦ ਦੇ ਵਾਜੇ ਵੱਜਣੇ ਸ਼ੁਰੂ ਹੋ ਜਾਣਗੇ। ਸ਼ਬਦ ਘਨੇਰੇ ਹਰ ਪ੍ਰਭ ਤੇਰੇ, ਜਦੋਂ ਅੰਦਰ ਕਰਤੇ ਪੁਰਖ ਦੀ ਬੰਦਗੀ ਦੇ ਰਾਹੀਂ ਅਨਾਹਦ ਨਾਦ ਰੂਪ ਸ਼ਬਦ ਘਨੇਰੇ ਵੱਜਣਗੇ ਅਤੇ ਉਹਨਾਂ ਵਿੱਚ ਹਰ ਪ੍ਰਭ ਤੇਰੇ, ਸਤਿਗੁਰੂ ਜੀ ਕਹਿੰਦੇ ਕਰਤੇ ਪੁਰਖ ਤੇਰੇ ਹੀ ਉਸਤਤ ਦੇ ਗੁਣ ਹੋਣਗੇ, ਕਿਉਂਕਿ ਤੂੰ ਕਰਤਾ ਸਭ ਥਾਈਂ, ਤੁਸੀਂ ਕਰਤੇ ਹੋ ਸਾਰੀ ਸ੍ਰਿਸ਼ਟੀ ਦੇ, ਸਾਰੀਆਂ ਥਾਵਾਂ 'ਤੇ ਮੌਜੂਦ ਹੋ। ਇਸ ਕਰਕੇ ਅਹਿਨਿਸ ਜਪੀ ਸਦਾ ਸਲਾਹੀ, ਇਸ ਕਰਕੇ ਮੈਂ ਤੁਹਾਨੂੰ ਅਹਿਨਿਸ ਦਿਨ ਰਾਤ ਜਪਾਂ, ਸਦਾ ਸਲਾਹੀ ਸਦਾ ਤੁਹਾਡੀ ਉਸਤਤ ਕਰਾਂ, ਸਾਚ ਸ਼ਬਦ ਲਿਵਲਾਈ, ਤਾਂ ਜੋ ਤੁਹਾਡੀ ਇਸ ਬੰਦਗੀ ਵਿੱਚ ਸ਼ਬਦ ਦੁਆਰਾ ਲਿਵਲਾ ਕੇ ਬੈਠਾਂ। ਅਨਦਿਨ ਰਹਿ ਰੰਗਾ, ਅਨਦਿਨ ਸਹਿਜ ਰਹਿ ਰੰਗਰਾਤਾ, ਦਿਨ ਰਾਤ ਸਹਿਜ ਦੀ ਰੰਗਤ ਵਿੱਚ ਰੰਗਿਆ ਰਹਾਂ। ਰਾਮ ਨਾਮ ਰਿੱਧ ਪੂਜਾ, ਰਮੇ ਹੋਏ ਕਰਤੇ ਪੁਰਖ ਦੀ ਰਿੱਧ ਹਿਰਦੇ ਦੇ ਵਿੱਚ ਪੂਜਾ ਹੋਵੇ। ਨਾਨਕ ਗੁਰਮੁਖ ਏਕ ਪਛਾਣੇ ਅਵਰ ਨਾ ਜਾਣੇ। ਦੂਜਾ, ਸਤਿਗੁਰੂ ਜੀ ਕਹਿੰਦੇ ਹੇ ਨਾਨਕ ਜੀ, ਗੁਰੂ ਦੇ ਸਨਮੁਖ ਹੋ ਕਰਕੇ ਇੱਕ ਹੀ ਪਛਾਣਿਆ ਹੈ, ਇੱਕ ਦੀ ਪਛਾਣ ਕਰ ਲੈਂਦਾ ਹੈ ਇਨਸਾਨ, ਅਵਰ ਨਾ ਜਾਣੇ ਦੂਜਾ, ਇੱਕ ਤੋਂ ਬਗੈਰ ਕੋਈ ਦੂਸਰਾ ਨਹੀਂ ਦਿਸਦਾ ਹੈ। ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ। ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਵਿੱਚ ਰਵਿਆ ਹੋਇਆ ਅਕਾਲ ਪੁਰਖ ਹੈ, ਉਹ ਅੰਤਰ ਜਾਮੀ ਹੈ, ਸਾਰਿਆਂ ਦੇ ਵਿੱਚ ਟਿਕਿਆ ਹੋਇਆ ਹੈ, ਸਾਰਿਆਂ ਦੇ ਘਟਾਂ ਦੀ ਗੱਲ ਜਾਣਨ ਵਾਲਾ ਹੈ, ਪਰ ਗੁਰ ਸ਼ਬਦ ਰਵੈ ਰਵ ਰਹਿਆ। ਗੁਰੂ ਦੇ ਸ਼ਬਦ ਰਾਹੀਂ ਇਹ ਪਤਾ ਹੈ, ਇਹ ਗਿਆਤ ਹੋ ਗਿਆ ਹੈ ਕਿ ਉਹ ਹਰ ਜਗ੍ਹਾ 'ਤੇ ਰਵਿਆ ਹੋਇਆ, ਹਰ ਥਾਂ 'ਤੇ ਬਿਰਾਜਮਾਨ ਹੈ। ਸੋ ਪ੍ਰਭ ਮੇਰਾ ਸਵਾਮੀ ਰਾਮ। ਮਹਾਰਾਜ ਜੀ ਕਹਿੰਦੇ ਉਹ ਮੇਰਾ ਸਵਾਮੀ ਹੈ, ਸਵਾਸਾਂ ਦਾ ਮਾਲਕ ਹੈ। ਪ੍ਰਭ ਮੇਰਾ ਸਵਾਮੀ ਅੰਤਰ ਜਾਮੀ, ਘੱਟ ਘੱਟ ਰਵਿਆ ਸੋਈ। ਕਹਿੰਦੇ ਅਕਾਲ ਪੁਰਖ ਜਿਹੜਾ ਨਿਰੰਕਾਰ ਹੈ, ਮੇਰਾ ਪ੍ਰਭ ਹੈ, ਉਹ ਅੰਤਰ ਜਾਮੀ ਹੈ ਔਰ ਹਰੇਕ ਹਿਰਦੇ ਹਰੇਕ ਸਰੀਰ ਦੇ ਵਿੱਚ ਉਹ ਬੈਠਾ ਹੋਇਆ ਹੈ। ਗੁਰਮਤਿ ਸੱਚ ਪਾਈਐ, ਜਦੋਂ ਗੁਰੂ ਦੀ ਮੱਤ ਲੈ ਕੇ ਸੱਚ ਦੀ ਪ੍ਰਾਪਤੀ ਹੁੰਦੀ ਹੈ, ਸਹਿਜ ਸਮਾਈਐ, ਫਿਰ ਸਹਿਜੇ ਹੀ ਉਸ ਕਰਤੇ ਪੁਰਖ ਵਿੱਚ ਸਮਾ ਜਾਈਦਾ ਹੈ। ਅਤੇ ਫਿਰ ਮਹਾਰਾਜ ਅੱਗੇ ਜ਼ਿਕਰ ਕਰਦੇ, ਇਸ ਬਿਨ ਅਵਰ ਨਾ ਕੋਈ। ਜਦੋਂ ਸਹਿਜ ਅਵਸਥਾ ਵਿੱਚ ਆਣ ਕੇ ਉਹਦੇ ਵਿੱਚ ਸਮਾ ਜਾਈਦਾ ਹੈ, ਫਿਰ ਉਹਦੇ ਤੋਂ ਬਗੈਰ ਕੋਈ ਦੂਜਾ ਨਹੀਂ ਹੈ, ਇੱਕ ਹੀ ਦਿਸਦਾ ਹੈ। ਇਸ ਕਰਕੇ ਸਹਿਜੇ ਗੁਣ ਗਾਵਾਂ, ਅਕਾਲ ਪੁਰਖ ਸਹਿਜ ਅਵਸਥਾ ਵਿੱਚ ਆਣ ਕੇ ਮੈਂ ਤੁਹਾਡੇ ਗੁਣਾਂ ਨੂੰ ਗਾਇਨ ਕਰਾਂ। ਜੇ ਪ੍ਰਭਾਵਾ, ਜੇ ਮੈਂ ਅਕਾਲ ਪੁਰਖ ਨੂੰ ਭਾ ਜਾਵਾਂ, ਆਪੇ ਲਏ ਮਿਲਾਏ, ਉਹ ਆਪਣੇ ਆਪ ਤਰਸ ਕਰਕੇ ਮੇਰਾ ਮਿਲਾਪ ਆਪਣੇ ਨਾਲ ਕਰਵਾ ਲਏ। ਨਾਨਕ ਸੋ ਪ੍ਰਭ ਸ਼ਬਦੇ ਜਾਪੈ। ਕਹਿੰਦੇ ਨੇ ਉਹ ਪ੍ਰਤੱਖ ਹੁੰਦਾ ਹੈ ਸ਼ਬਦ ਦੁਆਰਾ, ਸ਼ਬਦ ਦੇ ਜਾਪ ਕਰਨੇ ਕਰਕੇ ਉਹ ਪ੍ਰਤੱਖ ਹੋ ਜਾਂਦਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਅੱਗੇ ਜ਼ਿਕਰ ਕਰਦਿਆਂ ਕਹਿੰਦੇ, ਅਹਿਨ ਇਸ ਨਾਮ 'ਤੇ ਆਏ, ਦਿਨ ਰਾਤ ਉਸ ਕਰਤੇ ਪੁਰਖ ਦੇ ਨਾਮ ਨੂੰ ਧਿਆਉਣ ਦਾ ਯਤਨ ਕਰਾਂ। ਇਹ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਏ ਰਾਮ। ਸਤਿਗੁਰੂ ਜੀ ਕਹਿੰਦੇ ਇਹ ਦੁਤਾਰ ਹੈ, ਨਹੀਂ ਤਰਿਆ ਜਾਣ ਵਾਲਾ ਸਾਗਰ ਹੈ, ਪਰ ਇਹਨੂੰ ਤਰਦਾ ਕੌਣ ਹੈ? ਗੁਰਮੁਖ ਤਰਦੇ ਨੇ, ਪਰ ਸਤਿਗੁਰੂ ਸਾਹਿਬ ਕਹਿਣ ਲੱਗੇ ਇਹ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ। ਮਨ ਦੇ ਪਿੱਛੇ ਤੁਰਨ ਵਾਲਾ ਇਨਸਾਨ ਪਾਰ ਉਤਾਰਾ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ ਮਹਾਰਾਜ? ਸਤਿਗੁਰੂ ਜੀ ਕਹਿੰਦੇ ਉਹਦਾ ਕਾਰਨ ਇਹ ਹੈ ਕਿ ਅੰਤਰੇ ਹਉਮੈ ਮਮਤਾ,

ਹੋ ਜਾਂਦਾ ਹੈ। ਜਬ ਮਾਰਗ ਦੁੱਖ ਪਾਵੇ ਚੋਟਾਂ ਖਾਵੇ, ਦੁੱਖ ਦੀ ਪ੍ਰਾਪਤੀ ਹੁੰਦੀ ਹੈ ਚੋਟਾਂ ਖਾਂਦਾ ਹੈ, ਅੰਤ ਗਿਆ ਪਛਤਾਇਆ, ਅੰਤਿਮ ਸਮੇਂ ਪਛਤਾਵਾ ਹੁੰਦਾ ਹੈ। ਬਿਨ ਨਾਵੇ ਕੋ ਬੇਲੀ ਨਾਹੀਂ, ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਗੈਰ ਤਾਂ ਕੋਈ ਮਿੱਤਰ ਨਹੀਂ ਹੈ। ਪੁੱਤ ਕੁਟੰਬ ਸੁੱਤ ਭਾਈ, ਸਤਿਗੁਰੂ ਜੀ ਕਹਿੰਦੇ ਭਾਵੇਂ ਪੁੱਤਰ ਹੋਵੇ, ਸਾਰਾ ਪਰਿਵਾਰ ਹੋਵੇ, ਸੁੱਤ ਭਾਈ। ਮਹਾਰਾਜ ਕਹਿੰਦੇ ਕਿ ਭਾਵੇਂ ਇੱਥੋਂ ਤੱਕ ਪਰਿਵਾਰ ਦਾ ਕੋਈ ਵੀ ਜੀ ਹੋਵੇ, ਸਾਥ ਨਹੀਂ ਦੇਣ ਵਾਲਾ, ਨਾਨਕ ਮਾਇਆ ਮੋਹ ਪਸਾਰਾ ਆ ਗਿਆ ਸਾਥ ਨਾ ਜਾਈ। ਸਤਿਗੁਰੂ ਜੀ ਕਹਿੰਦੇ ਮਾਇਆ ਦੇ ਮੋਹ ਦਾ ਪਸਾਰਾ ਹੈ। ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਕਿ ਨਿਰਣਾ ਇਹ ਹੈ ਕਿ ਆਗਿਆ ਸਾਥ ਨਾ ਜਾਈ। ਜੋ ਕੁਝ ਵਰਤਾਰਾ ਹੈ, ਚਤੁਰਾਈ, ਹਉਮੈ, ਮਮਤਾ, ਮਹਾਰਾਜ ਕਹਿ ਲੱਗੇ ਅੱਗੇ ਸਾਥ ਨਹੀਂ ਜਾਣਾ, ਨਾਲ ਨਹੀਂ ਚੱਲਣਾ ਹੈ। ਹੁਣ ਫਿਰ ਕਰੀਏ ਕੀ? ਮਹਾਰਾਜ ਜੀ ਕਹਿੰਦੇ ਫਿਰ ਕਰਨਾ ਕੀ ਹੈ? ਹਉ ਪੁੱਛੋ ਆਪਣਾ ਸਤਿਗੁਰੂ ਦਾਤਾ। ਮੈਂ ਜਾ ਕੇ ਆਪਣੇ ਸਤਿਗੁਰੂ ਦਾਤੇ ਤੋਂ ਪੁੱਛਾਂ, ਕਿਨਬਿਧ ਦੁੱਤਰ ਤਰੀਏ ਰਾਮ, ਕਿ ਕਿਸ ਵਿਧੀ ਅਨੁਸਾਰ ਦੁਤਰਸ ਨਾ ਤਰੇ ਜਾਣ ਵਾਲੇ ਸੰਸਾਰ ਨੂੰ ਤਰੀਏ। ਅਤੇ ਅੱਗੋਂ ਆਵਾਜ਼ ਆਈ, ਸਤਿਗੁਰ ਭਾਏ ਚਲੋ ਜੀਵਤਿਆਂ ਇਹ ਮਰੀਏ ਰਾਮ। ਸਤਿਗੁਰੂ ਜੀ ਕਹਿੰਦੇ ਸਤਿਗੁਰੂ ਦੀ ਆਗਿਆ ਵਿੱਚ ਰਹੋ, ਗੁਰੂ ਦੀ ਆਗਿਆ ਵਿੱਚ ਚੱਲਣਾ, ਇਹ ਜਿਉਂਦੇ ਜੀ ਮਰ ਜਾਣਾ ਹੈ, ਗੁਰੂ ਦੇ ਹੁਕਮ ਦੇ ਵਿੱਚ ਰਹਿਣਾ। ਸਤਿਗੁਰੂ ਸਾਹਿਬ ਮਹਾਰਾਜ ਇਸੇ ਕਰਕੇ ਜਿਹੜਾ ਹੁਕਮ ਦੇ ਅਨੁਸਾਰ ਚੱਲਣਾ ਹੈ ਉਹ ਇਸ ਪ੍ਰਕਾਰ ਹੈ ਕਿ ਸਿੱਲ ਜੋਗ ਅਲੂਣੀ ਚੱਟੀਏ। ਅਲੂਣੀ ਸਿੱਲ ਚੱਟਣ ਦੇ ਭਾਵ ਜਿਹਦੇ ਵਿੱਚ ਕੋਈ ਰਸ, ਜਿਹਦੇ ਵਿੱਚ ਕੋਈ ਸਵਾਦ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿਣਗੇ ਹੁਕਮ ਅਨੁਸਾਰ ਚੱਲਣਾ, ਜਿਉਂਦੇ ਜੀ ਮਰ ਜਾਣਾ ਹੈ, ਜੀਵਤ ਮਰੀਐ। ਮਹਾਰਾਜ ਕਹਿਣਗੇ ਜੀਵਤਿਆ ਮਰੀਐ ਭੌਜਲ ਤਰੀਐ, ਜਿਉਂ ਜਿਉਂਦੇ ਜੀ ਮਰ ਜਾਣਾ ਹੈ, ਭਾਵ ਵਿਕਾਰਾਂ ਵਾਲੇ ਪਾਸਿਓਂ, ਵਾਸ਼ਨਾ ਵਾਲੇ ਪਾਸਿਓਂ ਸੰਸਾਰ ਵਿੱਚ ਰਹਿੰਦਿਆਂ ਹੀ ਜਿਉਂਦੇ ਜੀ ਮਰ ਜਾਣਾ ਹੈ। ਸਤਿਗੁਰੂ ਕਹਿਣਗੇ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ, ਗੁਰਮੁਖ ਨਾਮ ਸਮਾਵੇ, ਗੁਰੂ ਦੇ ਸਨਮੁਖ ਹੋ ਕੇ ਨਾਮ ਦੇ ਵਿੱਚ ਸਮਾਈ ਹੋ ਜਾਂਦੀ ਹੈ। ਪੂਰਾ ਪੁਰਖ ਪਾਇਆ ਵਡਭਾਗੀ, ਪਰਿਪੂਰਨ ਅਕਾਲ ਪੁਰਖ ਨੇ ਕਿਰਪਾ ਕੀਤੀ ਕਿ ਪੂਰਾ ਅਕਾਲ ਪੁਰਖ ਜਿਹੜਾ ਹੈ ਵੱਡੇ ਭਾਗਾਂ ਸਹਿਤ ਪ੍ਰਾਪਤ ਕਰ ਲਿਆ। ਸੱਚ ਨਾਮ ਲਿਵਲਾਇਆ ਲਾਵੈ, ਸੱਚੇ ਨਾਮ ਦੇ ਨਾਲ ਲਿਵ ਜਿਹੜੀ ਹੈ, ਸੁਰਤ ਜਿਹੜੀ ਹੈ, ਮਹਾਰਾਜ ਕਹਿਣਗੇ ਉਹਦੀ ਲੱਗ ਜਾਂਦੀ ਹੈ। ਕਿਹਦੀ? ਜਿਹਦੇ ਅੰਦਰ ਮਤ ਪ੍ਰਗਾਸ ਪਈ ਮਨ ਮਾਨਿਆ, ਜਿਹਦਾ ਮਨ ਮੰਨ ਗਿਆ ਹੋਵੇ, ਜਿਹਦੀ ਮਤ ਵਿੱਚ ਪ੍ਰਗਾਸ ਪ੍ਰਕਾਸ਼ ਆ ਗਿਆ ਹੋਵੇ, ਗਿਆਨ ਹੋ ਗਿਆ ਹੋਵੇ, ਰਾਮ ਨਾਮ ਵਡਿਆਈ ਕਹਿੰਦੇ ਨੇ, ਰਮੇ ਹੋਏ ਅਕਾਲ ਪੁਰਖ ਦੀ ਵਡਿਆਈ ਜਿਹੜੀ ਹੈ ਉਹਦੇ ਅੰਦਰ ਨਿਕਲ ਜਾਂਦੀ, ਪ੍ਰਗਟ ਹੋ ਜਾਂਦੀ ਹੈ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ। ਸਤਿਗੁਰੂ ਜੀ ਕਹਿੰਦੇ ਹੇ ਨਾਨਕ ਜੀ, ਅਕਾਲ ਪੁਰਖ ਨਿਰੰਕਾਰ ਪ੍ਰਾਪਤ ਕਰ ਲਿਆ ਹੈ, ਸ਼ਬਦ ਦੇ ਦੁਆਰਾ ਉਹਦਾ ਮਿਲਾਪ ਹੋ ਗਿਆ ਹੈ, ਜੋਤੀ ਜੋਤ ਮਿਲਾਈ ਕਹਿੰਦੇ ਨੇ, ਆ ਜੋਤ ਨਿੱਜ ਦੀ ਆਤਮਾ ਜਿਹੜੀ ਹੈ ਪਰਮਾਤਮਾ ਵਿੱਚ ਜੁੜ ਗਈ ਹੈ। ਹੁਣ ਇੱਥੇ ਅਵਸਥਾ ਆ ਗਈ ਹੈ ਕਿ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਵਿਧਾ ਅੰਤਰ ਮਰੈ। ਹੁਣ ਇਕਾਗਰਤਾ ਬਣ ਗਈ ਹੈ। ਸਤਿਗੁਰੂ ਸਾਹਿਬ ਜੀ ਦੇ ਇਸ ਅੱਜ ਦੇ ਪਾਵਨ ਸ਼ਬਦ ਦਾ ਮੁੱਖ ਭਾਵ ਜਿਹੜਾ ਇਹੀ ਹੈ ਕਿ ਸਤ ਸੰਗਤ ਵਿੱਚ ਬੈਠ ਕੇ ਹਉਮੈ ਮਮਤਾ ਦਾ ਤਿਆਗ ਕਰਕੇ ਸਤਿਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਚੱਲ ਕੇ ਆਪਣੇ ਨਿੱਜ ਨੂੰ ਕਰਤੇ ਪੁਰਖ ਦੇ ਵਿੱਚ ਲੀਨ ਕਰ ਦੇਣਾ, ਇਹ ਸਭ ਤੋਂ ਵੱਡੀ ਵਡਿਆਈ ਹੈ। ਸਤਿਗੁਰੂ ਜੀ ਕਿਰਪਾ ਕਰਨ। ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਦੀ ਇੱਥੇ ਸਮਾਪਤੀ ਹੈ। ਪਾਵਨ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾ। ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ।

ਸੋ ਕਿਉਂ ਮਨ ਹੋਵੇ ਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ, ਕਰਤਾ ਤੇਰਾ ਸਭ ਕਿਛੁ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਾਲਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ ਹੋ, ਸਬਦ ਧਰਨ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਭਵਿਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ

ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦੇ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ।

ਉਪਰੰਤ ਕਥਾ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ

ਅਹਨਿਸ ਜਪੀ ਸਦਾ ਸਲਾਹੀ ਸਾਧ ਸ਼ਬਦ ਲਿਵਲਾਈ ਅਨ ਦਿਨ ਸਹਿਜ ਰਹਿ ਰੰਗਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣੈ।

ਜੀਵਤਿਆ ਇਮ ਮਰੀਐ ਰਾਮ, ਜੀਵਤਿਆ ਮਰੀਐ ਭਉ ਜਲ ਤਰੀਐ, ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ, ਸੱਚ ਨਾਮ ਲਿਵਲਾਵੈ।

ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨ ਹੋ ਗੁਣ ਗਾਵਹਿ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜਹਿ ਸ਼ਬਦ ਘਨੇਰੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਥਿਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੁਪਾ ਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾ ਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨੇ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸਿਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੁਆ ਤਿਤਕਰਨ ਦੁਆਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਖਤ ਕਾਲ ਨਾਨਕ ਤੇ ਮੁਖੀ ਉਜਲੇ ਖੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਖਤ ਕਾਲ ਨਾਨਕ ਤੇ ਮੁਖੀ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਵਾਹਿਗੁਰੂ ਜੀ।

ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ ਰਹਾਉ। ਜੋ ਕਿਛੁ ਕਰੇ ਸੋ ਆਪੇ

ਹਰਿ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰਿ ਆਪੇ ਝਗਰ ਚੁਕਾਵੈ ਹਰਿ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰਿ ਆਪੇ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀ ਅਪਾਰ ਸਹ ਸਿਆਣਪਾ ਲਖ ਹੋਇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਾਣੈ ਨਹੀਂ ਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਅਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਆਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਏ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹਾਕੇ ਬੋਲਣ ਬੋਲੀਐ ਜੇ ਸੁਣਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰਰ ਸੁਖਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੂ ਈਸਰ ਗੁਰੂ ਗੋਰਖ

ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾ ਏਕਰੀ ਜੇਤੀ ਸਿਰ ਟੋਇਓ ਪਾਈ ਵੀ ਖਾਂ ਬਿਨ ਕਰਮਾਂ ਕੈ ਮਿਲੈ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਈ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾਂ ਰਖਾਏ ਕਾ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ

ਮਨ ਜਾਣਾ ਮਨ ਕੋਈ। ਪੰਚ ਪਰਵਾਨ ਪੰਚ ਪ੍ਰਧਾਨ ਪੰਚ ਪਾਵੈ ਦਰਗਹਿ ਮਾਨ, ਪੰਚੈ ਸੋਹ ਹੈ ਦਰ ਰਾਜਾਨ, ਪੰਚਾਂ ਕਾ ਗੁਰੂ ਇਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੀ ਕਹਿ ਕਰਨਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤੇਤੇ ਪਾਰ ਤਲੈ ਕਮਨਜੋਰ। ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਈ, ਲੇਖਾ ਲਿਖਿਆ ਕੀਤਾ ਹੋਈ। ਕੀਤਾ ਤਾਨ ਸਵਾਲਿਓ ਰੂਪ ਕੇਤੀ ਦਾਤ, ਜਾਣੈ ਕੌਣ ਕੂਤ, ਕੀਤਾ ਪਸਾਓ ਇੱਕੋ ਕਵਾਓ, ਤੇਤੇ ਹੋਈ ਲੱਖ ਦਰਿਆਓ। ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਾਪ ਅਸੰਖ ਭਾਉ, ਅਸੰਖ ਪੂਜਾ ਅਸੰਖ ਦਵਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋੜ ਮੁਖ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੋ ਭਾਗ ਸਾਰ, ਅਸੰਖ ਮੋਣ ਲਿਵ ਲਾਏ ਤਾਰ। ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।

ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾਓ ਸਤ ਧਾਨ ਸਦਾ ਮਾਨ ਚਾਓ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੂਤੀ ਮਾਓ ਕਵਣ ਜਿਤ ਹੋਆ ਕਾਰ ਵੇਲ ਨਾ ਪਾਇਆ ਪਣਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲੇਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਓ ਨਾ ਕੋਈ ਜਾਂ ਕਰਤਾ ਸਿਲਠੀ ਕੋ ਸਾਜੇ ਆਪੇ ਜਾਣੈ ਸੋਈ

ਮਨਮੰਤਰ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲਲਾਏ ਤਾਂ ਕਿ ਅੰਤ ਨਾ ਪਾਏ ਜਾਏ।

ਸੋਈ ਜੇਵੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ।

ਸਾਰੇ ਉਹ ਮੁੱਲ ਆਵੇ ਮੁੱਲ ਲੈ ਜਾਏ ਉਹ ਮੁੱਲ ਪਾਏ ਉਹ ਮੁੱਲਾ ਸਮਾਏ ਉਹ ਮੁੱਲ ਧਰਮ ਆ ਮੁੱਲ ਦੀਵਾਨ ਆ ਮੁੱਲ ਤੁਲ ਆ ਮੁੱਲ ਪ੍ਰਵਾਨ ਆ ਮੁੱਲ ਬਖਸ਼ੀਸ਼ ਆ ਮੁੱਲ ਨਿਸ਼ਾਨ ਆ ਮੁੱਲ ਕਰਮ ਆ ਮੁੱਲ ਫਰਮਾਨ ਆ ਮੁੱਲ ਹੋਇਆ ਮੁੱਲ ਆਖਿਆ ਨਾ ਜਾਏ ਆ ਖਾਕ ਰਹੇ ਲਿਵਲਾਏ।

ਤੇ ਕੀਤੇ ਬੁੱਧ। ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ। ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇ ਵਡ ਭਾਵ ਹੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕੇ ਆ ਸੋ ਕਰਕੇ ਆ ਜਿਤ ਵੈ ਸਰਬ ਸੰਭਾਲੇ।

ਵੀਰ ਕਰਾਰੇ ਗਾਵਣ ਪੰਡਤ ਪੰਡ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਮੋਹਣੀਆ ਮਨ ਮੋਹਣ ਸੁਰਗਾਮਾ ਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਤ ਮਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

ਉਪਾਏ ਕਰ ਕਰ ਵੇਖਾ ਕੀਤਾ ਆਪਣਾ ਜੀਵਤ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਏ।

ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਕਿਹੜਾ ਆਖੀਆ ਇੱਕ ਨਾਮ ਜਗਦੀਸ਼ ਇਹ ਤਰਾਏ ਪਦ ਪੌੜੀਆਂ ਚੜਿਆ ਹੋਏ ਇੱਕੀਸ ਸੁਣ ਗੱਲਾਂ ਆ ਕਾ ਕੀ ਨਾ ਆਈ ਰੀਸ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ

ਪਉ ਖੱਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤੇ ਤਟਾਲ ਘੜੀਐ ਸਦ ਸ਼ਬਦ ਸੱਚੀ ਟਕਸਾਲ ਜਿਨ ਕੋ

ਵਾ ਰਾਜਾ ਧਰਮ ਦੁਆਰੇ। ਗਾਵਣ ਤੁਧ ਨੋ ਚਿਤ ਗੁਪਤ ਲੇਖ ਜਾਨਣ, ਲੇਖ ਲੇਖ ਧਰਮ ਬੇਚਾਰੇ। ਗਾਵਣ ਤੁਧ ਨੋ ਈਸ਼ਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸੁਵਾਰੇ। ਗਾਵਣ ਤੁਧ ਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਾਰ ਨਾਲੇ। ਗਾਵਣ ਤੁਧ ਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧ ਨੋ ਸਾਧ ਵਿਚਾਰੇ। ਗਾਵਣ ਤੁਧ ਨੋ ਜਤੀ ਸਤੀ ਸੰਤੋਖੀ, ਗਾਵਣ ਤੁਧ ਨੋ ਵੀਰ ਕਰਾਰੇ। ਗਾਵਣ ਤੁਧ ਨੋ ਪੰਡਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਧ ਨੋ ਮੋਣੀਆਂ ਮਨ ਮੋਹਣ ਸੁਰਗ ਮੱਚ ਪਿਆਲੇ। ਗਾਵਣ ਤੁਧ ਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਣ ਤੁਧ ਨੋ ਜੋਤ ਮਾਂ ਬਲਸੂਰਾ, ਗਾਵਣ ਤੁਧ ਨੋ ਖਾਣੀ ਚਾਰੇ। ਗਾਵਣ ਤੁਧ ਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧ ਨੋ ਗਾਵਣ ਜੋ ਤੁਧ ਭਾਵਣ, ਰਤੇ ਤੇਰੇ ਭਗਤ ਰਸਾਲੇ।

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਪਾਗੀਨ ਜਾਂ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖੇ ਆਲੇਖਾ, ਧਨ ਧਨ ਸਤ ਸੰਗਤ ਜੇ ਤਾਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹਲਾ ਪੰਜਵਾਂ, ਕਾਹੇ ਰੇ ਮਨ ਚੇਤ ਵੈ ਉਦਮ ਜਾਇਆ, ਹਰ ਹਰ ਜੀਉ ਭਰਿਆ ਸੈਲ ਪੱਤਰ ਮੈਂ ਜੰਤ ਉਪਾਏ, ਤਾਂ ਕਾਰਜ ਕੋ ਆਗੈ ਕਰ ਦਰਿਆ।

ਕਾਦ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵੇ ਸਾਰ ਨਾਰਾ ਰਾਪੇ ਠਾਕਰਾ ਰਾਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ।

ਤੂੰ ਦਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣਿਆ ਖਾਣਾ ਜੋ ਸੇਵਾ ਤੂੰ ਜੀ ਜਾਣਾ ਨਾਨਕ ਤਿਨ ਕੁਰਬਾਣਾ।

ਜੀ ਜੋ ਸਾਸਾ ਕਾਜ ਨੂੰ ਹੀ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਏ ਆਓ।

ਪਨੁਤ ਨਾਨਕ ਤਿਣਕੀ ਜਾਨਾ ਜੇ ਤੂੰ ਨਾ ਹੀ ਵੇਸਰਿਆ ਸਾ ਮਹੱਲਾ ਪੰਜਵਾਂ ਭਾਈ ਪਾਰ ਆਪਦ ਮਨੁੱਖ ਦੇ ਹੂਰੀ ਆ ਗੋਬਿੰਦ ਮਿਲਣ ਕੀ ਤੇਰੀ ਵਰਿਆ ਵਰਕਾਜ ਤੇਰਾ ਕਿਤਾ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਪਉ ਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ।

ਚਲੋ ਦੇਖਦੇ ਹਾਂ।